शब्द गुरसिखन सुनाए हैं। जोग भोग नहीं वेद जगत भगत जाहे,

ਆਪਣੇ ਸਤਿਗੁਰ ਕੇ ਬਲਹਾਰੇ, ਆਪਣੇ ਸਤਿਗੁਰ ਕੇ ਬਲਹਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਕਰ ਆਨੰਦ ਹਮਾਰੇ, ਆਗੇ ਸੁਖ ਪਾਛੇ ਸੁਖ ਸਹਿਜਾ, ਸਿਮਰ ਸਿਮਰ ਸਿਮਰ ਨਾਮ ਜੀਵਾ।

नानक आगमते

ਮਾਰਗ ਦਾ ਕੀਰਤਨੀਆਂ ਮਰਦਾਨਾ ਪਟਨੇ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਫਿਰ ਮਾਲਕ ਦੀ ਦਿੱਤੀ ਰਿਦਾਰ ਇਸਦੇ ਕੋਲ ਲਾਲ ਦੇਣ ਵਾਲੇ ਨੇ ਬਖਸ਼ਿਸ਼ ਕੀਤੀ ਮਰਦਾਨਿਆਂ ਇਹ ਅਮਲ ਵਸਤੂ ਪਰ ਬੜੀ ਹੈਰਾਨੀ ਹੈ ਇਸ ਤੇ ਲੈਣ ਵਾਲਾ ਹੀ ਕੋਈ ਨਹੀਂ

ਦੇ ਮੈਨੂੰ ਇੱਕ ਸੋਝੀ ਪਾਓ ਉਹ ਕਿਹੜੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ ਮੈਂ ਉਸ ਦਾਤੇ ਨਾਲ ਕਿਹਾ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ ਉਸ ਦਾਤੇ ਨੂੰ ਨਾ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ ਅਗਰ ਫਰਮਾਉਂਦੇ ਜੇਵਣ ਆਪ ਤੇਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਬਹੁਤਾ ਸਮਝਾ ਸਿੱਖ ਦੀ ਇਹ ਆਰਜ਼ੂ ਹੈ ਤਮੰਨਾ ਹੈ ਕਿਹੜੀ ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਸੋ ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ ਕਰੋ ਸਾਰੇ ਮੁਖਲੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ ਗੁਰਮੁਖ ਦੀ ਅਵਸਥਾ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੇ ਬੰਦੇ ਨਾਲ ਵੀ ਪਿਆਰ ਹੈ ਭਗਤ ਨਾਮ ਦੇ ਸੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰਦੇ ਹੋ ਮੇਰੀ ਭਗਵਾਨ ਰੂਖੜੀ ਨਾ ਖਾਇਓ ਆਪਣਾ ਬਾਟਾ ਲੈ ਕੇ ਜਾਇਓ ਕੱਲ ਨੂੰ ਲੰਬੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁੱਖੀ ਦੇ ਦੁਨੀਆਂ ਹੈਰਾਨ ਹੈ ਭਗਤ ਨਾਮ ਦੇ ਰੁੱਖੀ ਹੋ ਗਿਆ ਨਾਮ ਦੇ ਪਾਗਲ ਹੋ ਗਿਆ ਕੁੱਤੇ ਵੀ ਮਗਰ ਭੱਜਿਆ ਆਖਿਰਕਾਰ ਕੁੱਤਾ ਖੋਲ ਅਗਰ ਦੀ ਪਹੁੰਚੇ ਨਮਸਕਾਰ ਕੀਤੀ ਮੱਥਾ ਟੇਕਿਆ ਜੋ ਸਿਰ ਚੁੱਕਿਆ ਕੀ ਤੱਕਿਆ ਭਗਵਾਨ ਹੀ ਖਲੋਤੇ ਸਨਾਤਨ ਸ੍ਰੀ ਵਾਹਿਗੁਰੂ ਕੁੱਤੇ ਅੰਦਰ ਵੀ ਸਾਈ ਪਰ ਪਹਿਲਾਂ ਆਪਣੇ ਅੰਦਰ ਭਗਵਾਨ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਜੋ ਪਾਵੇ ਭਾਂਡੇ ਵਿੱਚ ਮਸਤ ਸਾਰੀ ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ ਸੋ ਇਹ ਗੁਰਮੁਖ ਦੀ ਅਵਸਥਾ ਹੈ ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ ਮਰਦਾਨੇ ਨੇ ਸਾਰੀ ਵਿਥਿਆ ਦਿੱਤੀ ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ ਕਿਸੇ ਨੂੰ ਦਿਖਾਣੀ ਸੀ ਮਰਦਾਨੇ ਨੇ ਕਿਹਾ ਦਿਖਾਈ ਹੈ ਜਿਹਨੂੰ ਅਰੈਣ ਨੂੰ ਹਲਵਾਈ ਨੂੰ ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੇ ਅੱਛਾ ਇਹਨੇ ਨੂੰ ਕੌਣ ਲਵੇਗਾ ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਜਿਹੀਆਂ ਮੈਂ ਲਾਲ ਲਾਲ ਗੀਟੀਆਂ ਕਈ ਪਈਆਂ ਤੱਕੀਆਂ ਹਨ ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਏ ਅੱਛਾ ਉਸ ਦੁਕਾਨ ਦਾ ਮਾਲਿਕ ਕੌਣ ਹੈ

Mal, ich mach's gerade mal so. Ich seh's an den Arten.

0: ਗਾਡੀ ਠਾਏ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗਮੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਧਿਆਨੀ ਗੁਰੂ ਗ੍ਰਹਾਈ ਕਹਿਣ ਨਾ ਜਾਏ ਤੇਰੇ ਤਿਲ ਵਡਿਆਏ ਸਭ ਤਾਂ ਸਭ ਤਾਂ ਸਭ ਚੰਗੀਆਂ ਸਿੱਧਾ ਪੁਰਖਾਂ ਕੀਆਂ ਵਧਾਈਆਂ ਤੁਧ ਵਿੱਚ ਦੇਖਣੇ ਨਾ ਪਾਈਆਂ ਕਰਮ ਲੈ ਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਾ ਸਵਰਨ ਹਾਰਾ ਹਾਸਾ ਮੱਲਾ ਫੈਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾਮ
1: ਸੱਚ ਸੱਚ
0: ਨਾਮ ਲਾਗੇ ਭੁੱਖੇ ਕਹਿ ਚੱਲੀਏ ਦੁੱਖ ਸੋਖਿਓ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਸਾਚੇ ਨਾਮ ਕੀ ਦਿਲ ਵਡਿਆਈ

0: ਯੋਗ ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋ। ਜਿਵੜਿਆ ਤਿਵੜ ਤੇਰੀ ਦਾਤ, ਜਿੰਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ, ਨਾਨਕ ਨਾਵੇਂ ਬਾਸਨਾ।
1: ਰਾਹ ਗੁਦਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਪੁਰਖਾ, ਬਿਨੋ ਗੁਰੂ ਮੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਿਆ ਨਾਮ ਪ੍ਰਕਾਸ਼, ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਕਾਸ਼, ਗੁਰਮੁਖ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮੇ ਰਹਿ ਰਾਸ ਸਿਖ ਰਹੋ, ਅਰਜਨ ਕੇਵਲ ਭਾਗੋ ਡੇਰੇ, ਜਿਨ ਹਰ ਸਰਦਾਰ ਪਿਆਸ, ਹਰ ਹਰ ਨਾਮ ਲੈ ਤੁਰਤਾ ਸਿਮਰ ਸੰਗੁਰ ਪ੍ਰਕਾਸ਼, ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਏਕ ਭਾਗ ਹੀਨ ਜਮ ਪਾਸ, ਜੋ ਸਤਿਗੁਰ ਸੰਤ ਸਿਵਨੀ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾ, ਜਿਨ ਹਰ ਜਨ ਸਤਿਗੁਰ ਸੰਗਤ ਭਾਈ, ਤਿੰਨ ਤੋਰ ਮਸਤਕ ਲਿਖਿਆ ਲਖਾਸ,
0: ਤਨ
1: ਤਨ ਸਤਸੰਗ ਜਿਤਾ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਕਾਸ਼, ਰਾਗ ਦੀ ਮਾਲਾ ਪੰਜਵਾਂ ਆਏ ਰੇ ਮਨ
0: ਚਿਤਵੈ ਉਦਮ ਜਾਂ ਆਹਰ, ਹਰ ਜਿਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਏ, ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੁਖੇ ਕਾਸ਼ਟ ਰਹੋ, ਜਨ ਪਿਤਾ ਲੋਕ ਸੁਧਵੰਤਾ ਕੋਈ ਨਾ ਕਿਸ ਕੀ ਤਰਿਆ, ਸਿਰ ਸਿਰ ਰਿਜਕ ਸਵਾਏ ਠਾਕੁਰ ਕਾਏ, ਮਨ ਭਾਉ ਕਰਿਆ ਉਡੇ ਉਡਿਆ ਵੇ ਸਹਿ ਕੋ ਸਤ ਪਾਛੇ ਬਚਰੇ ਛਰਿਆ, ਤਿਨ ਕਵਣ ਖਿਲਾਵੇ ਕਵਣ ਚੁਗਾਵੇ, ਮਨ ਮੇ ਸਿਮਰਨ ਕਰਿਆ ਸਭ ਨਿਧਾਨ, ਦਸ ਅਸ਼ਤਾਨ ਠਾਕੁਰ ਕਰਤਲ ਤਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ।
1: ਸਤਿਗੁਰ ਪ੍ਰਸਾਦ ਸੋ ਪੁਰਖ ਨਰਿੰਦ ਜੀ, ਹਰ ਪੁਰਖ ਨਰਿੰਦ
2: ਹਰ ਸੱਚੇ ਸਿਜਣਹਾਰਾ, ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰਾ, ਹਰ ਜਾਓ ਸੰਤੋ ਜੀ ਸਭ ਨੂੰ ਪਿਸਾਰਨ ਹਾਰਾ, ਹਰਾ ਬੇਟਾ ਕਰ ਹਰਾ ਪੇ ਸਭ ਜੀ ਕਿਆ ਨਾਨਕ ਜਤ ਵਿਚਾਰਾ, ਤੂੰ ਘੱਟ ਘੱਟ ਅੰਦਰ ਸਮੰਤਰ ਜੀ ਹਰੇ ਕੋ ਪੁਰਸ਼ ਮਾਣਾ, ਇੱਕ ਦਾਤੇ ਇੱਕ ਪੈਖਾਰੀ ਜੀ ਸਭ ਤੇਰੇ ਚੋਧ ਬਣਾਣਾ, ਤੂੰ ਆਪੇ ਦਾਤਾ ਆਪੇ ਮੁਕਤਾ ਜੀ, ਤੁਧ ਬੇ ਨਵਰ ਨਾ ਜਾਣਾ, ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ ਤੇਰੇ ਗਿਆ ਗੁਣਿਆ ਖਾਣਾ, ਜੋ ਸੇਵੇ ਤੂੰ ਜੀ ਜਨ ਨਾਨਕ ਤਿੰਨ ਕੁਰਬਾਣਾ, ਹਰ ਦਿਆਵੇ ਤੂੰ ਜੀ ਸੇ ਜਨ ਜੁਗ ਮੇ ਸੁਵਾਸੀ, ਸੇਵਕ ਸਿਵਕ ਪੇ ਜਿਨ ਹਰ ਦਿਆ ਜੀ, ਤੂੰ ਟੂਟੀ ਜਮ ਕੇ ਫਾਸੀ, ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆ ਜੀ, ਤਿਨ ਕਾ ਭੋ ਸਗਵਾਸੀ, ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਪਿਆਰ ਹਰ ਸੁਵਾਸੀ, ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰ ਸ਼ਾਸਤਰ ਜੀ ਕਰ ਕਿਰਿਆ ਖਟਕਣ ਗ੍ਰੰਥਾ,
0: ਸੇ ਭਗਤ ਸੇ
2: ਭਲੇ ਜਨ ਜੀ, ਜੋ ਪਾਵ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰਮ ਪ੍ਰਕਰਤਾ ਜੀ, ਤੁਝੇ ਵਡਾਵਰ ਨਾ ਕੋਈ, ਤੂੰ ਜੁਗ ਜੁਗ ਏਕੋ ਸਾਸਾ, ਤੂੰ ਏਕੋ ਜੀ, ਤੂੰ ਨੇਕ ਚਲ ਕਰਤਾ ਸੋਈ, ਤੂੰ ਦਿਆ ਪੇ ਪਾਵੇ ਸੋਈ।

ਕੇ ਮਹਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰਿਆ ਗੁਰਕੀ ਪੈ ਪਾਏ ਕਾਸ਼ ਸਵਾਰਿਆ ਹੋਆ ਆਪ ਦਿਆਲ ਮਨੋਣਾ ਵਿਸਾਰਿਆ ਸਾਜਨਾ ਕੇ ਸੰਗ ਪੌਜਲ ਤਾਰਿਆ ਸਾਖਤ ਨਿੰਦਕ ਦੁਸ਼ਟ ਖਿਨਮਾਏ ਬਿਦਾਰਿਆ।

ਸੇਖ ਫਰੀਦ ਜੀ ਦਾ ਸੂਹੀ ਰਾਗ ਦੇ ਵਿੱਚ। ਸੂਹੀ ਰਾਗ ਦੇ ਵਿੱਚ ਆਪ ਜੀ ਇਸ ਸ਼ਬਦ ਨੂੰ ਦਾਸਾ ਪਾਸੋਂ ਸਰਵਣ ਕਰੋ।

0: स्थान है,
1: मेरा धान है, टिटके सभ्यता।

ರಾಗ ಮಾಲಿಗೌಡ. ರಾಗ ಮಾಲಿಗೌಡ ಭಾರತ ಸಂಗೀತ ದೇ ಅತಿ ಅಲಪ ಪ್ರಸಿದ್ಧ ಜಾ ಪ್ರಚಲಿತ ರಾಗಾಂ ದೇ ವರ್ಗ ದಾ ਇੱਕ ਕਠਿਨ ਰਾਗ ਹੈ। ਭਾਰਤੀ ਸੰਗੀਤ ਦੇ ਪ੍ਰਾਚੀਨ ਜਾਂ ਮੱਧਕਾਲੀਨ ਗ੍ਰੰਥਾਂ ਇੱਥੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਿੱਚ ਅੰਕਿਤ ਰਾਗਮਾਲਾ ਵਿੱਚ ਇਸ ਦਾ ਜ਼ਿਕਰ ਨਹੀਂ ਆਇਆ। ਇੱਕ ਮਤ ਹੈ ਕਿ ਰਾਗ ਮੁਸਲਮਾਨਾਂ ਦੀ ਕਾਢ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 8 ਅਤੇ ਭਗਤ ਨਾਮ ਦੇਵ ਜੀ ਦੇ 3 ਸ਼ਬਦ ਉਪਲਬਧ ਹਨ। ਮਾਲੀਗੌੜਾ ਦਾ ਸੁਭਾਅ ਖੁਸ਼ੀ ਉਪਜਾਉਣਾ ਅਤੇ ਕਾਮ ਕ੍ਰੋਧ ਆਦਿਕ ਦੀ ਮਾਰ ਤੋਂ ਬਚਣ ਲਈ ਤਿਆਰ ਕਰਨਾ ਹੈ। ਪਰਮੇਸ਼ਰ ਦੀ ਦਿੱਤੀ ਹਰ ਚੀਜ਼ ਨੂੰ ਵਰਤਣ ਦਾ ਵੱਲ ਆ ਜਾਵੇਗਾ ਜੇ ਨਾਮ ਦੀ ਟੇਕ ਰੱਖਾਂਗੇ ਅਤੇ ਖਿਨ ਖਿਨ ਰਾਮ ਨਾਮ ਨੂੰ ਹੀ ਨਮਸਕਾਰ ਕਰਾਂਗੇ। ਰਾਗ ਮਾਲੀਗੌੜਾ ਦੇ ਗੌਣ ਸਰੂਪ ਵਿੱਚ ਰਿਸ਼ਵ ਅਤੇ ਦੈਵਤ ਕੋਮਲ, ਮੱਧਮ ਤੀਬਰ, ਬਾਕੀ ਸਵਰ ਸ਼ੁੱਧ ਲੱਗਦੇ ਹਨ। ਇਸ ਦਾ ਵਾਦੀ ਸਵਰ ਰਿਸ਼ਵ ਅਤੇ ਸੰਵਾਦੀ ਪੰਚਮ ਹੈ। ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਗੁਰੂ ਅਰਜਨ ਦੇਵ ਜੀ ਦੇ ਰਚਿਤ 2 ਸ਼ਬਦ, ਪਹਿਲਾ ਐਸੋ ਸਹਾਈ ਹਰ ਕੋ ਨਾਮ ਅਤੇ ਰਾਮ ਨਾਮ ਕੋ ਨਮਸਕਾਰ ਗਾਇਨ ਕਰ ਰਹੇ ਹਨ ਭਾਈ ਪ੍ਰਿਥੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਭਾਈ ਨਰਿੰਦਰ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਐਸੋ ਸਹਾਈ ਹਰ ਕੋ

ਵਾਦੀ ਦੇਵਤ ਸੰਵਾਦੀ ਗੰਧਾਰ ਹੈ। ਇਸ ਦੇ ਨਾਲ ਦਾ ਮਿਲਦਾ ਰਾਗ ਜਿਹੜਾ ਹੈ ਉਹ ਜੌਨਪੁਰੀ ਹੈ। ਜੌਨਪੁਰੀ ਦੇ ਆਰੋਹ ਦੇ ਅੰਦਰ ਨਿਸ਼ਾਦ ਲੱਗਦਾ ਹੈ, ਇਸ ਵਿਚ ਨੀਲਾਈ ਦਾ। ਇਸਦਾ ਰੂਪ ਇਸ ਤਰ੍ਹਾਂ

0: esasını dedi. Menti karda han durması guru padişah asır padişah. Çevir takıt ve mal şakırı dağını ve doğru şakırı kalbini de uzağa şakta sakırı. Şabat dalta gyan gülten gülten sasıkı padişahliğinin sahibi sınırı. Bari adımlar, bari sıkkarına, bari tazimine, bari ilk sahibine, bari nimrta ve sat bhavnana. Namaskar kolbiya ko satna.
1: Şirin Allah ibru.
0: ਫਿਰ ਕਿਰਪਾ ਕਰੋ ਚਾਰ ਤੋਰ ਜੀ
1: ਸਤਨਾਮ ਸ੍ਰੀ
0: ਵਾਹਿਗੁਰੂ ਮੁਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੇਨਤੀ ਕਰਦਾ ਹਾਂ ਸਭ ਚਾਰੋ ਸਤਨਾਮ
1: ਸ੍ਰੀ ਵਾਹਿਗੁਰੂ
0: ਰਾਜਾ ਸਾਹਿਬ ਬਾਬਾ ਨਾਨਕ ਜੀ ਮਹਾਰਾਜ ਬਾਬਾ ਭਗਵਾਨ ਦਾਸ ਸਾਹਿਬ ਜੀ ਦੀ ਪੁਨਰ ਸਿਮਰਤੀ ਅੰਦਰ ਸਾਲਾਨਾ ਬਰਸੀ ਅੰਦਰ ਜੁੜੀ ਹੋਈ ਸਾਧ ਸੰਗਤ ਜੀ ਇਹ ਬਾਬਾ ਜੀ ਦਾ ਵੀ ਕਰਮ ਹੈ ਰਾਜਾ ਸਾਹਿਬ ਜੀ ਦਾ ਔਰ ਜਿਨ੍ਹਾਂ ਤੋਂ ਵਰਸਾਏ ਹੋਏ ਨੇ ਭਾਵ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵੀ ਲੱਖ ਲੱਖ ਸ਼ੁਕਰ ਹੈ ਜੋ ਦਿਨ ਦੇ ਰੁਝੇਨਿਆਂ ਦੀ ਐਡਜਸਟਮੈਂਟ ਕਰਕੇ ਥਕਾਨਾਂ ਦੀ ਪਰਵਾਹ ਨਾ ਕਰਦੇ ਹੋਏ ਆਰਾਮ ਆਸਾਇਸ਼ ਦੀ ਪਰਵਾਹ ਨਾ ਕਰਦੇ ਹੋਏ ਰਾਜਾ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਦਿਲ ਹਿਰਦੇ ਵਿੱਚ ਸੰਭਾਲਦੇ ਹੋਏ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਆਗੋ ਸ਼ਰਾਮਤ ਬੈਠੇ ਹਾਂ ਔਰ ਬਾਣੀ ਗੁਰੂ ਜੀ ਦੇ ਕੀਰਤਨ ਨਾਲ ਸਨੇਹ ਦਰਸਾਉਂਦੇ ਹੋਏ ਇੱਥੇ ਇਕੱਤਰਿਤ ਹੋਏ ਹਨ ਮੈਂ ਸਾਰਿਆਂ ਨੂੰ ਜੀਵਾਂ ਆਖਦਾ ਹੋਇਆ ਆਪ ਦਾ ਦਿਲੋਂ ਧੰਨਵਾਦੀ ਹਾਂ ਮਸ਼ਕੂਰ ਮਮਨੂਨ ਹਾਂ ਜੋ ਆਪ ਜੀ ਨੇ ਇੱਥੇ ਦਰਸ਼ਨ ਦਿੱਤੇ ਹਨ ਦਰਅਸਲ ਗੁਰਦੁਆਰੇ ਆਉਣਾ ਇੱਥੋਂ ਸਾਮਤ ਦੇਹੋ ਦਿਆਲ ਪ੍ਰਭ ਜਿੱਤ ਤੁਮੇ ਆਰਾਧਾ ਲਫ਼ਜ਼ ਅਰਾਧਾ ਨਹੀਂ ਹੈ ਆਰਾਧਾ ਤੋ ਉਸਦੀ ਆਰਾਧਨਾ ਵਾਸਤੇ ਅਸੀਂ ਇੱਥੇ ਆਏ ਹਾਂ ਸੱਚਾ ਪਾਤਸ਼ਾਹ ਰਾਮਤ ਕਰੇ ਸਾਡਾ ਬੈਠਿਆ ਸਾਡਾ ਸੁਣਿਆ ਸਾਡਾ ਗਾਵਿਆ ਉਹ ਥਾਂ ਪਾਵੇ ਆਖੋ ਸਤਨਾਮ ਸ੍ਰੀ
1: ਵਾਹਿਗੁਰੂ ਜੀ
0: ਸਕੂਲ ਚਲੇ ਜਾਣਾ ਵੀ ਬੜਾ ਕੰਮ ਹੈ ਲੇਕਿਨ ਸਕੂਲ ਜਾ ਕੇ ਬੱਚੇ ਦਾ ਬਿਲਕੁਲ ਤਰਤੀਬ ਨਾਲ ਬੈਠਣਾ ਔਰ ਸਭ ਯਾਦ ਕਰਨਾ ਇਲਾਵਾ ਅਸੀਂ ਜੋ ਮਾਸਟਰ ਟੀਚਰ ਪ੍ਰੋਫੈਸਰ ਦੱਸ ਰਿਹਾ ਹੈ ਉਧਰ ਵੱਲ ਪੂਰੀ ਸੁਰਤ ਲਾ ਕੇ ਸੁਣਨਾ ਵੀ ਉਹ ਕੀ ਕਹਿੰਦੇ ਨੇ ਨਹੀਂ ਤਾਂ ਕੇਵਲ ਜੇ ਬੱਚਾ ਟਿਫਨ ਵੀ ਲੈ ਜਾਏ ਬਸਤਾ ਵੀ ਲੈ ਜਾਏ ਕਿਤਾਬਾਂ ਵੀ ਲੈ ਜਾਏ ਤੇ ਬੈਠ ਕੇ ਆ ਜਾਏ ਤਾਂ ਪ੍ਰਾਪਤੀ ਕੁਝ ਨਹੀਂ ਹੁੰਦੀ ਦੁਨਿਆਵੀ ਦੀ ਮਿਸਾਲ ਹੈ ਇਸ ਤਰ੍ਹਾਂ ਕਈ ਵਾਰੀ ਸਤਸੰਗ ਜੀ ਮੈਨੂੰ ਮਾਫ਼ ਕਰ ਦੇਣਾ ਜਿਹੜੀ ਮੈਂ ਗੱਲ ਕਰਨ ਲੱਗਾ ਹਾਂ ਬਾਹਰੋਂ ਕਈ ਵਾਰੀ ਅਸੀਂ ਇੱਦਾਂ ਮੱਥਾ ਟੇਕ ਕੇ ਚਲ ਜਾਈਦਾ ਹੈ ਇਹ ਕਾਫੀ ਨਹੀਂ ਹੈ ਚਲੋ ਸਾਡੀ ਅਕੀਦਤ ਬਣੀ ਰਹੇ ਇਸ ਨੂੰ ਠੇਸ ਨਾ ਪਹੁੰਚੇ ਸਾਡੀ ਸ਼ਰਧਾ ਬਣੀ ਰਹੇ ਇਸ ਨੂੰ ਚੋਟ ਨਾ ਵੱਜੇ ਪਰ ਇਹ ਕਾਫੀ ਨਹੀਂ ਅੰਦਰ ਆ ਕਿਉਂਕਿ ਸਾਡੀ ਦੌੜ ਲੱਗੀ ਹੋਈ ਹੈ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇਸ ਲਈ ਅਸੀਂ ਇਹਨੂੰ ਆਪਣੇ ਦਿਲ ਦੀ ਤਸੱਲੀ ਲਈ ਦਿਮਾਗੀ ਤੌਰ ਤੇ ਤਸ਼ੱਫੀ ਲਈ ਸਕੂਨ ਲਈ ਕਾਫੀ ਸਮਝਦੇ ਪਿੱਛੇ ਅਸੀਂ ਲੰਘੇ ਸਦੇ ਮੱਥਾ ਨਿਵਾ ਦਿੱਤਾ ਨੇ ਸਤਿਗੁਰੂ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਇੱਥੇ ਆਉਣ ਨਾਲ ਹੀ ਸਾਡੀ ਮਤ ਬੁੱਧ ਸਮਰੀ ਜਾਏਗੀ ਸਾਡੇ ਇੱਥੇ ਮਸਤਕ ਤੇ ਲੇਖ ਸਾਸਨ ਜੀ ਪੁੱਠੇ ਲਿਖੇ ਹੋਏ ਹਨ ਮੈਨੂੰ ਤੇ ਪਤਾ ਨਹੀਂ ਪੜ੍ਹ ਸੁਣ ਕੇ ਹੀ ਹੈ ਮਹਾਂਪੁਰਸ਼ਾਂ ਤੋਂ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਵੀ ਇੱਥੇ ਮੋਹਰ ਲੱਗੀ ਹੈ ਜਿਹੜੀ ਮੱਥੇ ਤੋਂ ਦੇਖੀ ਥੋੜੀ ਕਦੀ ਕਿਸੇ ਨੇ ਤੇ ਇੱਕ ਦੂਜੇ ਸਨ ਪੜ੍ਹ ਨਹੀਂ ਆਉਂਦੀ ਵੀ ਮੈਂ ਸਾਰ ਹੋਣਾ ਦੇ ਜਾਂ ਬੱਚੇ ਦੇ ਮੱਥੇ ਨੂੰ ਦੇਖ ਲਵਾਂ ਤੇ ਪੜ੍ਹ ਲਵਾਂ ਵੀ ਸਿੱਧੀਆਂ ਮੋਹਰਾਂ ਨੇ ਜਾਂ ਪੁੱਠੀ ਮੋਹਰ ਹੈ ਵੈਸੇ ਕਹਿੰਦੇ ਹਨ ਦੇਖਣ ਵਿੱਚ ਵੀ ਆਇਆ ਵੀ ਕਾਗਜ਼ ਦੀ ਹਿੱਕ ਤੇ ਮੋਹਰ ਦੇ ਲਫ਼ਜ਼ ਪੁੱਠੇ ਹੁੰਦੇ ਆ ਕਿਉਂਕਿ ਮੋਹਰ ਦੇ ਵਿੱਚ ਜਿਹੜੇ ਫਿੱਟ ਕੀਤੇ ਲਫ਼ਜ਼ ਨੇ ਨਾ ਅਲਫਾਜ਼ ਨੇ ਉਹ ਪੁੱਠੇ ਨੇ ਤੇ ਜਦੋਂ ਉਹ ਲੱਗ ਜਾਂਦੀ ਹੈ ਠਾਹ ਕਰਕੇ ਤੇ ਫਿਰ ਉਹ ਸਿੱਧੇ ਹੋ ਜਾਂਦੇ ਨੇ ਐਨ ਇਸੇ ਤਰ੍ਹਾਂ ਸਾਡੇ ਮਸਤਕ ਦੇ ਲੇਖ ਅਸੀਂ ਪੜ੍ਹ ਨਹੀਂ ਸਕਦੇ ਪਰ ਐਸਾ ਮਹਾਂਪੁਰਸ਼ ਵੱਡੇ ਵੱਡੇ ਸੰਤ ਮਹਾਂਪੁਰਸ਼ ਦੱਸਦੇ ਨੇ ਕਿ ਜਦੋਂ ਇੱਥੇ ਆ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ ਤਾਂ ਸਾਡੇ ਪੁੱਠੇ ਲੇਖ ਸਿੱਧੇ ਹੋ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ ਮਸਤਕ ਤੁਰ ਹਰ ਲਿਖਿਆ ਤੇਰਾ ਸਤਿਗੁਰ ਮਿਲਿਆ ਰਾਮ ਰਾਜ ਮਿਲ ਗਿਆ ਨਾ, ਫਿਰ ਕੀ ਹੋਇਆ? ਅਗਨੀ ਤੋਂ ਕਹਿ ਅਗਿਆਨ ਅੰਧੇਰਾ ਕੱਟਿਆ, ਗੁਰਗਿਆਨ ਘੱਟ ਬਲਿਆ, ਹਰ ਲੱਦਾ ਰਤਨ ਪਦਾਰਥ ਹੋ, ਕਿਉਂਕਿ ਮੋਹਰਾਂ ਸਿੱਧੀਆਂ ਹੋ ਗਈਆਂ, ਲਫ਼ਜ਼ ਸਿੱਧੇ ਹੋ ਗਏ, ਬਸ ਅਗਿਆਨ ਅੰਧੇਰਾ ਕੱਟਿਆ। ਜਦੋਂ ਸਾਡੇ ਅਗਿਆਨਤਾ ਦੇ ਛੋਟੇ ਕੱਟੇ ਜਾਣ ਨਾ, ਤਾਂ ਫਿਰ ਗਿਆਨ ਆ ਕੇ ਵਸ ਜਾਂਦਾ। ਮਿਸਾਲ ਦੇ ਤੌਰ ਤੇ ਘਰ ਵਿਚ ਬਿਲਕੁਲ ਅੰਧੇਰਾ ਹੈ, ਕੋਈ ਲਾਈਟ ਨਹੀਂ ਜਲ ਰਹੀ, ਕੋਈ ਜ਼ੀਰੋ ਦਾ ਬਲਬ ਨਹੀਂ ਬਰ ਰਿਹਾ, ਕੋਈ ਕੰਦੀਲ ਜਾਂ ਮੋਮਬੱਤੀ ਜਾਂ ਲੈਂਪ ਨਹੀਂ ਬਰ ਰਹੀ, ਦਰਵਾਜ਼ਾ ਬੰਦ ਕਰਕੇ ਅਸੀਂ ਬਾਹਰ ਗਏ ਹਾਂ, ਆਏ ਹਾਂ ਤਾਂ ਬਿਲਕੁਲ ਘੁੱਪ ਹਨੇਰਾ, ਬਿਲਕੁਲ ਘੁੱਪ ਹਨੇਰਾ। ਲੇਕਿਨ ਆ ਕੇ ਤੀਲਾਂ ਦੀ ਡੱਬੀ ਲੱਭੀ, ਉਸ ਨੂੰ ਜ਼ਰਾ ਕੁ ਰਗੜਿਆ ਤੇ ਉਹਦੇ ਨਾਲ ਚਾਨਣ ਹੋ ਗਿਆ, ਅੰਧੇਰਾ ਦੂਰ ਹੋ ਗਿਆ, ਚਾਨਣ ਹੋ ਗਿਆ, ਅੰਧੇਰਾ ਦੂਰ ਹੋ ਗਿਆ। ਅਗਿਆਨਤਾ ਸਾਡੇ ਹਿਰਦੇ ਵਿੱਚੋਂ ਨਿਕਲ ਗਈ ਹੈ ਕਦੋਂ? ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ। ਮਿਸਾਲ ਦੇ ਤੌਰ ਤੇ ਮੈਂ ਹਨੇਰੀ ਦੀ ਮਿਸਾਲ ਦਿੱਤੀ ਹੈ, ਦੀਵਾ ਜਲੇ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਦੀਵਾ ਬਲੇ ਅੰਧੇਰਾ ਜਾਏ। ਜਿੰਨਾ ਚਿਰ ਦੀਵਾ ਨਹੀਂ ਬਲਿਆ ਨਾ, ਉਹਨਾਂ ਚਿਰ ਹਨੇਰਾ ਹੈ। ਜਿੰਨਾ ਚਿਰ ਸਵਿਚ ਆਨ ਕਰਕੇ ਲਾਈਟ ਨਹੀਂ ਬਲੀ, ਉਹਨਾਂ ਚਿਰ ਅੰਧੇਰਾ ਹੈ। ਜਿੰਨਾ ਚਿਰ ਮੋਮਬੱਤੀ, ਲੈਂਪ, ਲਾਈਟ ਨਹੀਂ ਬਲੀ, ਉਹਨਾਂ ਚਿਰ ਅੰਧੇਰਾ ਹੈ। ਫਿਰ ਕੀ ਜੇ ਬਲਕ ਪਈ ਹੈ ਤਾਂ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਫਰਮਾਨ ਕਰਦੇ ਨੇ, ਦੀਵਾ ਜਲੇ ਅੰਧੇਰਾ ਜਾਏ। ਦੀਵਾ ਬਾਲਣ ਵਾਸਤੇ ਅਸੀਂ ਇੱਥੇ ਆਉਂਦੇ ਹਾਂ ਤਾਂ ਕਿ ਸਾਡੇ ਮਨ ਦਾ ਜਿਹੜਾ ਹਨੇਰਾ ਹੈ ਨਾ, ਕਾਫੂਰ ਹੋ ਜਾਏ, ਉੜ ਜਾਏ, ਰਹੇ ਕੋਈ ਨਾ। ਤੇ ਜਦੋਂ ਗਿਆਨ ਗੁਰੂ ਪ੍ਰਕਾਸ਼ ਹੋ ਗਿਆ ਤੇ ਫਿਰ ਸਾਨੂੰ ਇਹ ਸਭ ਸੋਝੀ ਆ ਜਾਣੀ ਹੈ ਕਿ ਮਾਨਸ ਜਨਮ ਕੀ ਹੈ, ਇਹ ਕਦੋਂ ਮਿਲਿਆ ਹੈ, ਕਿੰਨੇ ਚਿਰ ਬਾਅਦ ਮਿਲਿਆ ਹੈ, ਕਿੰਨੇ ਕੁ ਭਟਕਿਆ। ਦੋ ਪ੍ਰਮਾਣ ਆਪਨੇ ਸਰਵਣ ਕੀਤੇ ਹੋਣਗੇ, ਮੈਂ ਫਿਰ ਦੁਹਰਾ ਦੇਵਾਂ। ਇੱਕ ਪ੍ਰਮਾਣ ਸੀ ਫਿਰਤ ਫਿਰਤ ਬਹੁਤੇ ਜੁਗ ਹਾਰਿਓ,
1: ਫਿਰਤ ਫਿਰਤ ਬਹੁਤੇ ਜੁਗ ਹਾਰਿਓ,
0: ਮਿਲਾਪ ਦਾ ਔਰ ਵਸਲ ਦਾ ਟਾਈਮ ਸੀ, ਉਸ ਨੂੰ ਯਾਦ ਕਿਉਂ ਨਹੀਂ ਕੀਤਾ? ਇਸ ਲਈ ਬਾਬਾ ਨਾਨਕ ਦੇਵ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਤਸ਼ਾਹ ਦੇ ਸਰੂਪ ਵਿੱਚ ਫਰਮਾਨ ਕਰਦੇ ਨੇ, ਨਾਨਕ ਕਹਿਤ ਮਿਲਣ ਦੀ ਵਰੀ ਵਰੀਆ, ਵਰੀਆ ਮੀਨਸ ਵਾਰੀ ਟਰਨ, ਸਿਮਰਤ ਕਹਾਣ ਹੈ। ਇਸੇ ਤਰ੍ਹਾਂ ਇੱਕ ਹੋਰ ਪ੍ਰਮਾਣ ਆਪਣੇ ਸਰਵਣ ਕੀਤਾ ਸੀ, ਕਈ ਜਨਮ ਤਹਿਕੀਕ ਪਤੰਗਾ, ਹੁਣ ਇਹ ਸਾਨੂੰ ਨਹੀਂ ਪਤਾ ਕਿ ਕਿੰਨਾ ਚਿਰ ਅਸੀਂ ਰਹਿ ਕੇ। ਚਲੋ ਜੇ ਕੀੜੇ ਮਕੌੜ ਦੀ ਜਨਮ ਹੁਣ ਹੋਇਆ ਤੇ ਸੜ ਵੀ ਹੋਣੀ ਗਿਆ ਤੇ ਛੇ ਦਿਨ ਨਿਭਰ ਗਿਆ, ਪਰ ਜੂਨ ਤੇ ਧਿਆਨ ਆਓ, ਇੱਥੇ ਤਾਂ ਮੈਂ ਵੇਖੇ ਨੀ ਇੰਡੀਆ ਵਿੱਚ ਸਟਰੀਟ ਲਾਈਟਸ ਤੇ ਸਵੇਰ ਨੂੰ ਦੇਖੋ ਤਾਂ ਢੇਰ ਲੱਗੇ ਹੋਏ ਹੁੰਦੇ ਨੇ ਜੀਵ ਜੰਤਰ ਦੇ ਮੰਗ ਦੇ, ਉਹ ਪੈਦਾ ਵੀ ਹੋਏ ਨੇ ਲੇਕਿਨ ਉਹਨਾਂ ਦੀ ਜੂਨ ਵੀ ਖਤਮ ਹੋ ਗਈ, ਜੂਨ ਚ ਤਾਂ ਪੈ ਹੈ ਨਾ, ਕਿੰਨਾ ਚਿਰ ਪੈ ਗਈ?
1: ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਕਰ ਮੀਨ ਪੋਰੰਗਾ,
0: ਹਾਥੀ ਵੀ ਬਣੇ ਤੇ ਪਾਣੀ ਦੇ ਜਾਨਵਰ ਮੱਛੀਆਂ ਬਣੇ, ਕਈ ਜਨਮ ਬਣੇ। ਇਹ ਨੀ ਪਤਾ ਭਾਈ ਕਿਸੇ ਦੀ ਮੱਛੀ ਨੂੰ ਕੁੰਡੀ ਪੈ ਗਈ ਹੈ ਤੇ ਉਹ ਆ ਗਈ ਹੈ ਨਿਕਲ ਕੇ ਪਾਣੀ ਤੋਂ ਬਾਹਰ, ਜੋ ਉੱਥੇ ਮਰ ਗਈ ਹੈ, ਕਿਉਂਕਿ ਉਹਦਾ ਆਧਾਰ ਪਾਣੀ ਹੈ, ਉਹਦਾ ਜੀਵਨ ਪਾਣੀ ਹੈ, ਉਹਦੀ ਪ੍ਰੀਤੀ ਪਾਣੀ ਨਾਲ ਹੈ, ਪਾਣੀ ਤੋਂ ਕੱਢੋ ਤੇ ਮਰ ਗਈ। ਪਰ ਜੂਨ ਤੇ ਭੋਗੀ ਨਾ, ਉਸਨੇ ਜਨਮ ਤੇ ਲਿਆ ਨਾ,
1: ਕਈ ਜਨਮ ਗਜ ਮੀਨ ਕੋਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ

ਤੋਂ ਬਾਅਦ ਬੜੀ ਮੁੱਦਤ ਤੋਂ ਬਾਅਦ ਇਹ ਜਨਮ ਪ੍ਰਾਪਤ ਹੋਇਆ। ਭਾਵੇਂ ਇਹ ਪੜ੍ਹਨ ਵਿੱਚ ਆਇਆ ਕਿ ਉਹ ਫਲਾਂ ਜਨਮ ਵਿੱਚ ਸੀ, ਫਿਰ ਮੁੜ ਕੇ ਆ ਗਿਆ, ਫਿਰ ਆ ਗਿਆ, ਉਸਨੂੰ ਫਿਰ ਜਨਮ ਪੈ ਗਿਆ, ਮਿਲ ਗਿਆ, ਤੇ ਉਹਨੂੰ ਥੋੜੀ ਜਿਹੀ ਖਬਰ ਆਪਣੇ ਪੁਰਾਣੇ ਜਨਮ ਦੀ ਹੈ, ਇਹ ਬਾਹਰੋਂ ਪੜਿਆ ਮੈਂ। ਲੇਕਿਨ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਅਟਲ ਫਰਮਾਨ, ਅਸੀਂ ਤੇ ਗੁਰੂ ਸਾਹਿਬ ਦੇ ਅਨਿਆਈ ਆ ਨਾ, ਇਹਨਾਂ ਫਰਮਾਨ, ਇਹਨਾਂ ਦੇ ਬਚਨ ਪ੍ਰਵਚਨ, ਸਤਿਗੁਰੂ ਬਚਨ ਤੁਹਾਰੇ ਅਟਲ ਨੇ। ਉਹ ਕਹਿੰਦੇ ਨੇ ਕਬੀਰ ਮਾਨਸ ਜਨਮ ਤੋਂ ਲੰਬ ਹੈ ਹੋਏ ਨਾ ਬਾਰੇ ਬਾਰ, ਅੱਗੇ ਫਿਰ ਮਿਸਾਲ ਹੈ ਜੋ ਮਨ ਭਰ ਪਾ ਕੇ ਹੋਏ ਗਿਰੇ ਔਰ ਨਾ ਲੱਗੇ ਡਰ। ਦੁਬਾਰਾ ਇਹ ਜਨਮ ਪ੍ਰਾਪਤ ਨਹੀਂ ਹੋਣਾ, ਭਾਵ ਮਾਨਸ ਜਨਮ ਨਹੀਂ ਮਿਲਣਾ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ। ਇੱਕ ਬੰਦੇ ਦੇ ਸਿਰ ਵਿੱਚ ਖਾਰਿਸ਼ ਬਹੁਤ ਹੈ, ਬਹੁਤ ਤਕਲੀਫ ਹੈ, ਦੋਨਾਂ ਹੱਥਾਂ ਨਾਲ ਉਹ ਖਨੂਹੀ ਜਾਂਦਾ ਹੈ, ਖਨੂਹੀ ਜਾਂਦਾ ਹੈ। ਕਈ ਵਾਰੀ ਤੇ ਖਨੂਹਦਿਆਂ ਖਨੂਹਦਿਆਂ ਨਾਖਨ ਨੂੰ ਖੂਨ ਵੀ ਲੱਗ ਜਾਂਦਾ ਹੈ, ਪਰ ਪਰੇਸ਼ਾਨ ਬੜਾ। ਆਮ ਇੱਕ ਅਖਾਣ ਹੈ ਕਿ ਖੰਘ ਔਰ ਖੁਰਕ ਇਹ ਕਿੰਨਾ ਲਕੋ ਲਓ ਇਹ ਪ੍ਰਗਟ ਹੋ ਹੀ ਜਾਂਦੀ। ਕਿਸੇ ਸਿਆਣੇ ਨੇ ਬੰਦੇ ਨੂੰ ਉਹਨੂੰ ਕਿਹਾ ਬੜੀ ਤਕਲੀਫ ਵਿੱਚ ਆ ਤੂੰ, ਇਹਦਾ ਕੋਈ ਪ੍ਰਬੰਧ ਕਰ। ਕਹਿੰਦਾ ਸੁਣੋ ਵੱਡਿਆ ਗਿਆਨੀਆ, ਇਹਦਾ ਤਾਂ ਕੋਈ ਨੀ, ਮੈਂ ਚੱਲ ਲੂ, ਮੈਨੂੰ ਇਹ ਦੱਸ ਵੀ ਅੱਜ ਇਸ ਨੇਰ ਕੋਠੀ ਵਿੱਚ ਮੈਂ ਵੜ ਗਿਆ ਆ, ਇਹ ਤੋਂ ਬਾਹਰ ਕਿਵੇਂ ਨਿਕਲਾ, ਐਡਾ ਮਹੱਲ ਤੇ ਇਹਦੇ ਵਿੱਚ ਨੇਰ ਕੋਠੀ ਵਿੱਚ ਮੈਂ ਵੜ ਗਿਆ, ਮੇਰੇ ਕਰਮਾਂ ਨੇ ਵਾੜ ਦਿੱਤਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਬਾਰਾਂ ਮਹਾਂ ਦੇ ਆਰੰਭ ਵਿੱਚ ਕਹਿੰਦੇ ਨੇ ਕਿ ਇਨਸਾਨ ਦੇਖ ਤੂੰ ਆਪਣੇ ਵੱਲ, ਦੋ ਕਾਰਨਾਂ ਕਰਕੇ ਤੂੰ ਪ੍ਰਭੂ ਨਾਲ ਵਿਛੜ ਗਿਆ ਹੈ। ਉਹ ਕਹਿਣ ਲੱਗਾ ਇੰਜ ਕਰ, ਇਸ ਮਹੱਲ ਦੀ ਜਿਸ ਕੋਠੀ ਵਿੱਚ ਵੜਿਆ ਹੈ ਤੇਰੇ ਸੱਜੇ ਹੱਥੇ ਦੀ ਕੰਧ ਹੈ, ਕੰਧ ਨਾਲ ਹੱਥ ਲਾ ਕੇ ਤੁਰਿਆ ਰਹਿ। ਬਾਪੂ ਜੀ ਭੇਜਦਾ ਨਾ ਬੁਲਾਇਆ ਕਰੋ ਇੱਥੇ ਬੈਠ ਕੇ, ਖਿਮਾ ਕਰੋ, ਮੈਂ ਵੀ ਖਬਰ ਸਾਰੀ ਮੰਗਦਾ। ਹਾਂਜੀ, ਤੇਰੇ ਸੱਜੇ ਹੱਥ ਦੀਵਾਰ ਹੈ। ਉਹ ਕਹਿੰਦਾ ਮੈਂ ਨੇਤਰਹੀਣ ਵੀ ਹਾਂ। ਮਾਨਗੁਰੂ ਜੀ ਕਹਿੰਦੇ ਨੇ ਹਮ ਅੰਧਲੇ, ਅੰਧ ਵਿਖੇ ਬਿਖਰਾਤੇ, ਅਸੀਂ ਅੰਨੇ ਹਾਂ, ਭਾਵ ਸਾਡਾ ਗਿਆਨਵਾਨ ਕੋਈ ਨਹੀਂ, ਸਾਡੇ ਗਿਆਨ ਦੇ ਔਰ ਵਿਰੋਂ ਦੇ ਚਕਸ਼ੂ ਨਹੀਂ ਹਨ। ਮੈਨੂੰ ਦੱਸ, ਕਹਿੰਦਾ ਲੈ ਮੈਂ ਤੇਰਾ ਹੱਥ ਦੀਵਾਰ ਨਾਲ ਲਵਾ ਦਿੰਦਾ। ਐ ਤੁਰਿਆ ਰਹਿ, ਤੁਰਿਆ ਰਹਿ, ਤੁਰਿਆ ਰਹਿ, ਤੁਰਿਆ ਰਹਿ, ਜਿੱਥੇ ਦਰਵਾਜ਼ਾ ਆਊ ਨਾ ਉੱਥੇ ਝਟ ਬਾਹਰ ਨਿਕਲੇ। ਪਰ ਇਹਦੇ ਮਾੜੇ ਭਾਗਾਂ ਨੂੰ ਇਹਨ ਹੱਥ ਤੇ ਲਾ ਲਿਆ, ਪਰ ਜਿਸ ਵੇਲੇ ਦੀਵਾਰ ਦੇ ਕੋਲ ਆਉਣ ਲੱਗਦਾ ਵਿਛੜਿਆ ਨਾ, ਉਸਨੇ ਖੁਰ ਕਰਨਾ ਪੈਂਦਾ, ਤੁਰਿਆ ਤੁਰਿਆ ਦਰਵਾਜ਼ਾ ਨਿਕਲ ਜਾਂਦਾ, ਦਰਵਾਜ਼ਾ ਨਿਕਲ ਗਿਆ। ਇਹ ਦੋ ਚਾਰ ਚੱਕਰ ਮਾਰੇ, ਦਰਵਾਜ਼ਾ ਨਿਕਲ ਗਿਆ, ਵਿਚਾਰਾ ਅੰਦਰ ਤੜਫ ਕੇ ਮਰ ਗਿਆ। ਹੁਣ ਤਰੀਕਾ ਇਹ ਹੀ ਹੈ ਵੀ ਇਸ ਜਨਮ ਵਿੱਚ ਆ ਕੇ, ਸਤਸੰਗ ਜੀ, ਮਨੁੱਖਾ ਜਨਮ ਵਿੱਚ ਆ ਕੇ ਪ੍ਰਭੂ ਦਾ ਸਿਮਰਨ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਮਨ ਤੰਤਰ ਪੀਏ, ਇੱਥੋਂ ਦੀ ਬਾਹਰ ਨਿਕਲ ਹੋਣਾ ਇਸੇ ਜਨਮ ਵਿੱਚ। ਊਟ ਨੂੰ ਕੁਝ ਨਹੀਂ ਪਤਾ, ਸ਼ੇਰ ਨੂੰ ਕੁਝ ਨਹੀਂ ਪਤਾ, ਕੁੱਤੇ ਨੂੰ ਕੁਝ ਨਹੀਂ ਪਤਾ। ਦੇਖੋ ਜਿੰਨੇ ਗਿਆਨੀ ਨੇ, ਜਿੰਨੇ ਵਿਗਿਆਨੀ ਨੇ, ਜਿੰਨੇ ਮਹਾਂਪੁਰਸ਼ ਨੇ, ਜਿੰਨੇ ਸੰਤ ਜਨ ਨੇ, ਜਿੰਨੇ ਮਹਾਤਮਾ ਨੇ, ਜਿੰਨੇ ਗੁਰੂ ਪੀਰ ਹੋਏ ਹਨ, ਸਾਰੇ ਇਹੀ ਸਮਝਾਉਂਦੇ ਹਨ। ਪਰ ਇਹਦੀ ਹਾਲਤ ਆਹ ਸਾਸਰ ਜੀ ਇੱਕ ਵਾਰੀ ਅਦਵਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦੀ ਹਾਲਤ ਉਸ ਬੰਦਰ ਵਰਗੀ ਹੈ ਜਿਹਨ ਮਾਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ। ਇੱਕ ਬਰਤਨ ਹੈ, ਉਹਦਾ ਛੋਟਾ ਜਿਹਾ ਗਲਮਾ ਹੈ, ਹੇਠੋਂ ਬੜਾ ਲੰਬਾ ਚੌੜਾ ਹੈ। ਬੰਦਰ ਨੇ ਦੇਖ ਲਿਆ ਕਿ ਇਹਦੇ ਵਿੱਚ ਖਿੱਲਾਂ ਪਈਆਂ ਨੇ, ਦਾਣੇ ਪਏ ਨੇ, ਉਹਨੂੰ ਹੱਥ ਪਾ ਲਿਆ ਤੇ ਹੱਥ ਪਾ ਕੇ ਮੁੱਠ ਚ ਵਿੱਚ ਪਾ ਲਏ ਦਾਣੇ। ਹੁਣ ਮੁੱਠ ਜਾਂ ਬਾਹਰ ਨੂੰ ਕੱਢਦਾ ਉਹ ਨੀ ਨਿਕਲਦੀ। ਮਰਕਟ ਮੁਸ਼ਕੀ ਅਨਾਜ ਕੀ ਮਨ ਬੌਰਾ ਰੇ, ਲੀਨੀ ਹਾਕ ਪਸਾਰ ਛੁੱਟਣ ਤੋਂ ਸਹਿਸਾ ਪਰਿਓ। ਇਹ ਛੱਡਦਾ ਨਹੀਂ, ਦਾਣੇ ਛੱਡ ਦਿੱਤੇ ਹੱਥ ਨਿਕਲ ਸਕਦਾ, ਪਰ ਦਾਣੇ ਪਕੜੇ ਮੁੜ ਸਮੇਤ ਕੱਢੀ ਚਾਹਦਾ ਨਹੀਂ ਨਿਕਲਦਾ। ਹੁਣ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨੱਚੋ ਘਰ ਘਰ ਦੁਆਰ, ਮਾਰ ਉਹ ਲੈ ਕੇ ਨਾ ਨੱਚਦਾ ਫਿਰਦਾ ਘਰ ਘਰ ਦੁਆਰੇ ਦੁਆਰ ਜਾਂਦਾ ਹੈ, ਛੁੱਟਣ ਤੋਂ ਸਹਿਸਾ ਪਰੇ। ਇਸੇ ਜਨਮ ਵਿੱਚ ਆ ਕੇ ਇਸ ਗੱਲ ਦਾ ਪਤਾ ਲੱਗਣਾ।
ਦਾ ਵਿੱਚ ਹੀ ਛੁਟਕਾਰਾ ਹੋਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਜੇ ਅਸੀਂ ਸੰਭਾਲਿਆ ਕੋਈ ਨਾ ਫਿਰ ਤੇ ਬਹੁਤ ਮੁਸ਼ਕਿਲ ਹੋ ਗਈ। ਨਿਰਗੁਣ ਯਾਰ ਧਿਆਨ ਆ ਸਾਸਨ ਜੀ ਆਖੋ ਸਾਰੇ ਤੁਹਾਨੂੰ ਯਾਦ ਹੈ।

ਇਸੇ ਜਨਮ ਵਿੱਚ ਆ ਕੇ ਫਸਣਾ ਹੈ, ਇਸੇ ਜਨਮ ਵਿੱਚ ਛੁਟਕਾਰਾ ਆਉਣਾ ਹੈ। ਫਸਣਾ ਕਿਵੇਂ ਹੈ ਜੀ? ਜਿਵੇਂ ਬੰਦਰ ਖਿੱਲਾ ਨਾਲ ਫਸ ਗਿਆ, ਮਰਕਰ ਮੁਸ਼ਤੀ ਅਨਾਜ ਕੀ ਮਨ ਬੌਰਾ ਹੈ, ਲੀਨੀ ਹੱਥ ਪਸਾ ਛੁਟਰ ਕੋ ਸਰਸਾ ਪਰੇ। ਇਹਨਾਂ ਦੀ ਆਪਾਂ ਯਾਦ ਮੁਕੱਦਸ ਮਨਾ ਰਹੇ ਹਾਂ, ਪਵਿੱਤਰ ਯਾਦ, ਰਾਜਾ ਸਾਹਿਬ ਜੀ ਜਾਂ ਪ੍ਰੀਤਮ ਦਾਸ ਜੀ ਜਾਂ ਵੱਡੇ ਮਹਾਂਪੁਰਸ਼ ਬਾਬਾ ਜਵਾਹਰ ਸਿੰਘ ਸਾਹਿਬ ਜੀ, ਉਹਨਾਂ ਨੇ ਇਹੀ ਗੱਲ ਤੱਤ ਦੀ ਸਮਝਾਈ ਹੈ, ਜਿਹੜੀ ਬਾਣੀ ਗੁਰੂ ਜੀ ਨੇ ਸਮਝਾ ਦਿੱਤੀ ਹੈ, ਉਹਨਾਂ ਨੇ ਜਰਾ ਸਰਲ ਕਰਕੇ ਸਮਝਾ ਦਿੱਤੀ ਹੈ, ਕਿਉਂਕਿ ਡਿਊਟੀ ਜੀ ਲੱਗੀ ਹੈ ਉਹਨਾਂ ਨੂੰ, ਤੁਸੀਂ ਸਮਝਾਉਣੀ ਕਰਨੀ ਹੈ। ਉਹ ਕਹਿੰਦੇ ਉਹ ਦੇਖ ਇਨਸਾਨ ਦੌਲਤ ਬੜੀ ਇਕੱਠੀ ਕਰਦਾ ਪਿਆ ਹੈ, ਦਮਾਂ ਦੇ ਪਿੱਛੇ ਲੱਗਿਆ ਹੀ ਪਿਆ, ਹਟਦਾ ਹੀ ਨਹੀਂ। ਰਾਤ ਨੂੰ ਇੱਕ ਤੋਂ ਦੋ ਕੀਰਤਨ, ਤਿੰਨ ਤੋਂ ਚਾਰ ਕੀਰਤਨ, ਛੇ ਤੋਂ ਸੱਤ ਕੀਰਤਨ, ਸੱਤ ਤੋਂ ਨੌ ਆਸਾ ਦੀ ਵਾਰ, ਦੁਪਹਿਰੇ 11 ਤੋਂ 12 ਕੀਰਤਨ, ਫਿਰ ਘੋਟਾਲੇ ਦਾ ਆ ਜਾਏ ਤਾਂ ਉਹ ਨਹੀਂ ਛੱਡਣਾ, ਕਿਉਂਕਿ ਆ ਰਹੇ ਨੇ ਧੜਾ ਧੜ ਆ ਹੀ ਜਾਂਦੇ ਨੇ, ਘੋਟਾਲੇ ਵਿੱਚ ਢੇਰ ਲੱਗ ਗਿਆ ਜੀ। ਸ਼ਾਮ ਨੂੰ ਫਿਰ ਸੋਦਰ ਦੀ ਚੌਂਕੀ ਹੈ, ਮਰਨ ਦਾ ਬਹਾਨਾ ਤੇ ਆਪੇ ਪਿਆ ਕਰਦਾ, ਛੂਟਣ ਕੋ ਸਹਿਸਾ ਪਰ। ਇਸ ਲਈ ਬਾਬਾ ਭਗਵਾਨ ਦਾਸ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਦੌਲਤ ਦਾਨ ਦੀਵਾਨ ਮਕਾਨ ਨਾਦਾਨ ਗੁਮਾਨ ਨਾਇਨ ਕਰੋ। ਧਨ ਦੌਲਤ ਦੀਵਾਨ ਮੈਨੇ ਹੁਕਮ ਹਾਸਲ ਮੇਰਾ ਫਰਮਾਨ ਚੱਲੇ। ਦੇਖੋ ਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੈਸਾ ਪਿਆ ਬਚਨ ਰੱਖਿਆ, ਕਹਿੰਦੇ ਨੇ ਜੇ ਜੁਗ ਚਾਰ ਯਾਰ ਜਾ। ਇਨਸਾਨ ਦੀ ਇਹ ਖੁਆਹਿਸ਼ ਹੈ,

ਇੱਕ ਹੋਰ ਸਤਿਗੁਰਾਂ ਫਰਮਾਨ ਕਹਿੰਦੇ ਨੇ ਸੁਲਤਾਨ ਹੋਵਾਂ, ਇਹ ਜਿਹੜਾ ਰਾਜਾ ਸਾਹਿਬ ਨੇ ਬਚਨ ਕੀਤਾ ਨਾ ਦੀਵਾਨ, ਦੀਵਾਨ ਨੇ ਹੁਕਮ ਦੌਲਤ ਧਨ ਦੌਲਤ ਤੇ ਦੀਵਾਨ ਜੇ ਜੁ ਵਿਚਾਰੇ ਆਰ ਜਾ ਮਾਲ ਸ੍ਰੀ ਰਾਗ ਦੇ ਬਚਨ

0: ਰਹਿ ਚੱਲੇ।
1: ਅਗਲੇ ਤੋਂ ਕਹਿ ਭਗਵਾਨ ਸਾਹਿਬ ਜੀ ਦੀ ਦਾਸ ਬੇਨਤੀ ਕਰਦਾ ਹੈ, ਔਰਤ ਪੂਤ ਔਰ ਦੂਤ ਕੇ ਸੂਤ, ਭਾਵੇਂ ਸਾਰੇ ਇੱਕ ਸੂਤਰ ਵਿੱਚ ਪਰੋਏ ਹੋਏ ਨੇ, ਸੂਤਰ ਵਿੱਚ ਪਰੋਏ ਹੋਏ ਨੇ, ਤੇਰੇ ਇਹ ਪੂਰਲੇ ਜਨਮਾਂ ਦੇ ਤੈਨੂੰ ਮਿਲ ਗਏ ਨੇ, ਇਹ ਦੇਖ ਵਿਭੂਤ ਨਾ ਮਾਨ ਕਰੋ। ਇਹ ਵਿਭੂਤ ਮੈਨੂੰ ਵਿਭੂਤੀ, ਏਡਾ ਖਜ਼ਾਨਾ ਦੇਖ ਕੇ ਤੂੰ ਮਾਨ ਗੁਮਾਨ ਅਭਿਮਾਨ ਨਾ ਕਰ। ਤੀਸਰੀ ਸਤਰ, ਪਾਪ ਪੁਰਸ਼ਾਰਥ, ਪਾਪ ਜਰਾ ਉਦਮ ਤੇ ਕਰ ਨਾ, ਪੁਰਸ਼ਾਰਥ ਮੀਨਸ ਉਦਮ ਕਰ ਤੇ ਲੈ ਪਰਮਾਰਥ, ਇਧਰ ਵਾਸਤੇ ਜਰਾ ਉਦਮ ਕਰ। ਕਹਿੰਦੇ ਜੀ ਅਸੀਂ ਰਾਤ ਦੇ ਥੱਕਿਓ ਆ, ਅਸੀਂ ਗੁਰਦੁਆਰੇ ਆ ਨਹੀਂ ਸਕੇ, ਪਰ ਰਾਤ ਦੇ ਥੱਕੇ ਜੇ ਡਿਊਟੀ ਕਰਕੇ 4 ਵਜੇ ਆਏ ਨਾ ਤੇ 5 ਵਜੇ ਬਰਾਤ ਜਾਣੀ ਆ, ਕੋਚਾਂ ਭਰ ਭਰ ਕੇ ਤੇ ਫਿਰ ਨਾਲ ਤੁਰ ਪੈਂਦੇ, ਉਦਣ ਨੀ ਥੱਕੇ ਵੀ ਤੁਸੀਂ। ਕੱਲ ਮੈਂ ਇੱਕ ਸ਼ਾਦੀ ਤੋਂ ਆਇਆ, ਉੱਥੇ ਕਾਉਂਟਲੈਸ ਗੈਦਰਿੰਗ ਸੀ ਔਰ ਸਾਰੇ ਪਹਿਲੇ ਦਿਨ ਦੇ ਕੰਮ ਕਰਕੇ ਆਇਆ ਸੀ। ਨਹੀਂ, ਗੁਰਦੁਆਰੇ ਆਉਣ ਵਾਸਤੇ ਸੁਸਤੀ ਹੈ, ਮਹਾਂਪੁਰਸ਼ਾਂ ਦੇ ਬਚਨ ਵਾਸਤੇ ਸੁਸਤੀ ਹੈ, ਤੇ ਉਹਦਾ ਅਸੀਂ ਥੱਕਿਓ ਆ ਜੀ। ਅੱਛਾ ਫੇਰ ਜੀ ਆ ਦੇਖੋ, ਮੈਂ ਬੜੀ ਗੱਲ ਯਾਦ ਆ ਗਈ ਹੈ, ਕੀ ਕਰਾਂ। ਇੱਕ ਤੋਂ ਦੋ ਰਾਤ ਨੂੰ ਗੁਰਪੁਰਬ ਮਨਾ ਕੇ ਸੁੱਤੇ ਆ ਜੀ, ਸੁੱਤੇ ਸਾਰਾ 3 ਦਿਨ ਅਖੰਡ ਪਾਠ ਸਾਹਿਬ ਚੱਲਦਾ ਰਿਹਾ, ਸੇਵਾ ਚੱਲਦੀ ਰਹੀ, ਤੇ 1 ਵਜੇ ਰਾਤ ਨੂੰ ਪੁਰਬ ਮਨਾ ਕੇ ਸੌ ਗਏ। ਹੁਣ ਘਰ ਵਾਲਿਆਂ ਨੂੰ ਕਹਿੰਦਾ ਕਿ ਮੈਨੂੰ ਜਗਾਇਆ, ਉਹਨਾਂ 3 ਦਿਨ ਮੈਂ ਸੇਵਾ ਕੀਤੀ, ਮੈਂ ਤੇ ਥੱਕ ਗਿਆ ਥੱਕ ਗਿਆ। ਪਰ ਉਸ ਗ੍ਰੰਥੀ ਦਾ ਵੀ ਕਦੇ ਸੋਚਿਆ ਜਿਹੜਾ ਤੁਹਾਡੇ ਨਾਲ ਵਗਦਾ ਰਿਹਾ ਹਰ ਵੇਲੇ ਹਰ ਵੇਲੇ, ਉਹਨੂੰ ਤੁਸੀਂ ਕਹਿੰਦੇ 5 ਵਜੇ ਪ੍ਰਕਾਸ਼ ਕਰਨਾ, ਉਹ ਨੀ ਥੱਕਿਆ ਤੁਹਾਡੇ ਨਾਲ, ਉਹ ਵੀ ਥੱਕਿਆ। ਹਾਲਾਂਕਿ ਇੱਥੇ ਤਾਂ ਮੈਨੂੰ ਪਤਾ ਨੀ, ਆਮ ਏਦਾਂ ਹੁੰਦਾ ਭਾਈ ਸਾਹਿਬ ਜੀ ਭਾਈ ਤੁਸੀਂ ਤਿਆਰ ਵਾਰ ਤਿਆਰ ਰਹਿਣਾ ਹਰ ਵੇਲੇ, ਜਦੋਂ ਜੇ ਕੋਈ ਪਾਠੀ ਨਾ ਪਹੁੰਚਿਆ ਤਾਂ ਤੁਹਾਨੂੰ ਬਹਿਣਾ ਪੈਣਾ, ਉਹ ਤਾਂ ਡਬਲ। ਜਿਸ ਬੰਦੇ ਨੂੰ ਆਪਣੀ ਡਿਊਟੀ ਦਾ ਨੀ ਪਤਾ ਕਿਹੜੇ ਵੇਲੇ ਲੱਗ ਜਾਣੀ ਆ, ਉਹ ਕਦੋਂ ਸੌ ਸਕਦਾ, ਉਹ ਨੀ ਥੱਕਿਆ। ਨਹੀਂ, ਕ੍ਰਾਂਤੀ ਤੈਂ ਆ ਕੇ ਪ੍ਰਕਾਸ਼ ਹੀ ਕਰਨਾ 4:30 ਵਜੇ। ਜੇ ਉਹ ਕਹਿ ਕੇ ਥੋੜੇ ਦੇਰ ਲੇਟ ਹੋ ਗਿਆ, ਮੈਂ ਵੀ ਥੱਕ ਗਿਆ, ਤਾਂ ਉਹਦੀ ਹਾਜ਼ਰੀ ਖਿੱਚ ਲੈਣਾ। ਖੈਰ, ਇੱਧਰ ਆਉਣ ਲਈ ਥਕਾਵਟ ਨਹੀਂ ਚਾਹੀਦੀ। ਗੁਰਪੁਰਬ ਮਨਾ ਲਿਆ, 1 ਤੋਂ 2 ਮਨਾ ਲਿਆ ਤੇ 5 ਵਜੇ ਫੇਰ ਵੀ ਮੱਥਾ ਟੇਕ ਦਿਓ ਆ ਕੇ, ਕਿਉਂਕਿ ਪਾਪ ਪੁਰਸ਼ਾਰਥ ਲੈ ਪਰਮਾਰਥ ਇਹਦੀ ਪ੍ਰਾਪਤੀ ਤੇ ਉਦਮ ਨਾਲ ਹੀ ਹੈ। ਉਦਮ ਕਰਦਿਆਂ ਜਿਉ ਤੂੰ, ਤਮਾਮ ਦਿਆਂ ਸੁਖ ਪਹੁੰਚ, ਧਿਆਨ ਧਿਆਨ ਨੂੰ ਪ੍ਰਭੂ ਮਿਲੇ ਨਾਨਕ ਉਤਰੀ ਚਿੰਤ। ਪਾਪ ਪੁਰਸ਼ਾਰਥ ਲੈ ਪਰਮਾਰਥ ਸਮਝ

ਵਾਹਿਗੁਰੂ ਜੀ ਨੂੰ ਪਾ ਲਿਆ। ਦੇਖੋ ਬਚਨ ਇਹ ਹੈ ਭਈ ਦੌਲਤ ਵੀ ਕਮਾਉਣੀ ਹੈ ਤਾਂ ਗੁਰੂ ਹਰਗੋਬਿੰਦ ਜੀ ਕਹਿੰਦੇ ਨੇ ਰੁਜ਼ਗਾਰ ਹੈ, ਰੁਜ਼ਗਾਰ ਹੈ, ਧੀਆਂ ਪੁੱਤਰ ਵੀ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਮਿਸਾਲ ਲੈਣਾ ਸਾਡਾ। ਲੇਕਿਨ ਪਰਮਾਤਮਾ ਦੇ ਦਰ ਵਿੱਚ ਤਾਂ ਹੀ ਜੋੜ ਬਣੇਗਾ ਜੇ ਉਸ ਨੂੰ ਯਾਦ ਕਰੀਏ। ਸੁੱਤੀ ਗੰਢ ਪਵੇ ਸੰਸਾਰ, ਸਿਫਤੀ ਗੰਢ ਪਵੇ ਦਰਬਾਰ। ਸਮਾਪਤੀ ਕਰਦਾ ਹੋਇਆ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਇਹ ਗੱਲ ਕਹਿੰਦੇ ਸਨ, ਮੈਂ ਜੇ ਸਭ ਪੜਿਆ ਸੰਸਾਰ ਤੇ ਨਾਲ ਚਿੱਤ ਨਹੀਂ ਲਾਣਾ, ਪਰ ਇਹਦੇ ਤੋਂ ਚਿੱਤ ਉਚਾਰ ਵੀ ਨਹੀਂ ਕਰਨਾ। ਗ੍ਰਸਤ ਤਿਆਗ ਨਹੀਂ ਹੈ, ਗ੍ਰਸਤੀ ਆ, ਗ੍ਰਸਤ ਵਿੱਚ ਰਹਿਣਾ ਹੈ, ਰਹਿੰਦੇ ਰਹਿੰਦੇ ਉਸ ਨੂੰ ਪ੍ਰਾਪਤ ਕਰਨਾ ਹੈ। ਜਿਵੇਂ ਗੋਇਲ ਇੱਕ ਆਇਆ ਹੈ ਭਾਵ ਅਫਲਦ ਗਾਈਆਂ ਮੱਝਾਂ ਚਰਾਉਣ ਵਾਲਾ ਗੋਇਲ ਆਇਆ, ਗੋਇਲ ਕਿੱਥੇ ਚਰਾਗਾ ਵਿੱਚ ਆਇਆ ਔਰ ਉਸਨੇ ਬੜੀ ਦੂਰ ਦੂਰ ਤੱਕ ਛੱਡ ਦਿੱਤੇ ਨੇ ਪਸ਼ੂ, ਪਰ ਉਸਨੂੰ ਪਤਾ ਵੀ ਹੈ ਕਿ ਮੈਂ ਮੁੜ ਕੇ ਵੀ ਜਾਣਾ ਹੈ। ਗੋਇਲ ਆਇਆ, ਗੋਇਲ ਕਿਹਾ ਸਾਰ ਮੁੜ ਉੱਨੀ ਛਿਲਣਾ, ਸਵੇਰ ਤੇ ਇਸਨੇ ਪਸ਼ੂ ਛੱਡੇ ਹੋਏ ਨੇ ਚਰਾਗਾ ਅੰਦਰ, ਸ਼ਾਮ ਪੈ ਗਈ ਹੁਣ ਵਾਪਸ ਜਾਣਾ। ਇਸੇ ਤਰ੍ਹਾਂ ਸਾਡਾ ਅਸੀਂ ਇੱਥੇ ਆਏ ਹਾਂ ਔਰ ਇੱਥੋਂ ਵਾਪਸ ਜਾਣਾ ਹੈ, ਪਰ ਕਰਨਾ ਇਹ ਹੈ

ਸਾਵਣ ਮਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਾਵਣ ਵਣ ਹਰਿਆਵਲੇ ਸੁੱਕੇ ਜਾਵਾਂ ਹਾਂ ਸਭ ਕੋ ਸਰਸਾ ਵਰਸ ਦੇ ਜੂਰੇ ਜੋਲਾ ਸਭ ਨਾ ਰਾਤ ਮਿਲਾਵਣਾ ਸਭ ਨਾ ਰਾਤ ਮਿਲਾਵੜਾ ਚੱਕਵੀ ਦੋਰਾ ਸੰਖ ਸਮੁੰਦੋਂ ਸੱਖਣਾ ਰੋਵੇ ਦੇ ਤਾਹਾ ਰਾਓ ਉੱਚਣ ਜੋ ਪਵੇ ਮੁਸਦੇ ਫਹਾ ਤਿਉਂ ਜਗ ਅੰਦਰ ਬੇਮੁਖਾ ਨਿਤ

ਮਾਰੀ ਤੇ ਪੱਟ ਮੱਟ ਵਿੱਚ ਨੀਲਾਰੀ ਤੇ ਮੱਟ ਵਿੱਚ ਪੈਗਤ ਗਿੱਦੜ ਰੱਤਾ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ ਦਰਸੇ ਵੈ ਮਿਰਗਾਵਲੇ ਹੋਏ ਬਹਿ ਅਵਤਾ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ ਬੋਲਣ ਪਾਜ ਉਘਾੜਿਆ ਜਿਉ ਮੂਲੀ ਪੱਤਾ ਤਿਉ ਦਰਗੈ ਮੀਣਾ ਮਾਰੀਏ

ਕਰ ਦੇ ਪਰਵਾਸਾ ਥਲ ਵਿਚ ਤੱਪਣ ਪੱਠੀਆਂ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈ ਏ ਕਰ ਭੋਗ ਬਿਲਾਸਾ।

ਛੜੀ ਹੱਥ ਚ ਹੋਣ ਤੋਂ ਬਿਨਾਂ ਮੈਂ ਇੱਕ ਕਦਮ ਵੀ ਚੱਲ ਨਹੀਂ ਸਕਦਾ। ਜੀਵਨ ਦੇ ਵਿੱਚ ਅਤਿਅੰਤ ਖੱਡੇ ਹਨ, ਟੋਏ ਹਨ, ਉਤਰਾਓ ਚੜਾਓ ਹਨ। ਉਹਨਾਂ ਦੇ ਵਿੱਚ ਜਦ ਤੱਕ ਤੇਰੇ ਨਾਮ ਦੀ ਛੜੀ ਮੇਰੇ ਹੱਥ ਵਿੱਚ ਹੈ, ਉਹ ਮੇਰਾ ਅੰਦਲੇ ਦਾ ਆਸਰਾ, ਤੇਰਾ ਨਾਮ ਖੁੰਦਕਾਰ। ਫਿਰ ਆਖਦੇ ਹਨ, ਮੈਂ ਗਰੀਬ, ਮੈਂ ਕੁਛ ਨਹੀਂ ਹਾਂ, ਮੈਂ ਮਸਕੀਨ, ਬਿਲਕੁਲ ਜੋ ਖਾਲੀ ਹੋਵੇ, ਜਿਸ ਦੇ ਪਾਸ ਕੁਛ ਨਾ ਹੋਵੇ। ਪਰ ਕਹਿੰਦੇ ਹਨ, ਐਸਾ ਵੀ ਨਹੀਂ ਕਿ ਮੈਂ ਬਿਲਕੁਲ ਹੀ ਗਰੀਬ ਹਾਂ, ਕਿਉਂਕਿ ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਮੇਰਾ ਆਧਾਰ ਹੈ। ਤੇਰੇ ਨਾਮ ਤੋਂ ਬਿਨਾਂ ਮੈਂ ਆਪਣੇ ਆਪ ਨੂੰ ਗਰੀਬ ਔਰ ਮਸਕੀਨ ਸਮਝਾਂਗਾ, ਪਰ ਜਦ ਤੇਰਾ ਨਾਮ ਮੇਰੇ ਪਾਸ ਹੈ, ਫਿਰ ਮੈਂ ਗਰੀਬ ਨਹੀਂ ਰਹਿ ਜਾਂਦਾ। ਕਿਉਂਕਿ ਗੁਰੂ ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ,

ਹਰ ਨਾਮ ਨੂੰ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਉਹਨਾਂ ਨੇ ਧਨ ਆਖਿਆ, ਵੈਲਥ ਆਖਿਆ, ਰਿਚਨੈਸ ਆਖਿਆ। ਕਹਿੰਦੇ ਐ ਮਾਂ ਮੇਰੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੈ, ਮਾਈ ਮੈਂ ਧਨ ਪਾਇਓ ਹਰ ਨਾਮ। ਅਤੇ ਇਸ ਨਾਮ ਧਨ ਦੇ ਨਾਲ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੂਟਿਓ। ਬਾਹਰ ਦਾ ਧਨ ਜਿਤਨਾ ਜ਼ਿਆਦਾ ਆਉਂਦਾ ਹੈ ਉਤਨਾ ਮਨ ਹੋਰ ਜ਼ਿਆਦਾ ਖਿਲਰਦਾ ਹੈ, ਸਕੈਟਰਡ ਹੁੰਦਾ, ਹੋਰ ਭੱਜਦਾ ਹੈ। ਲੇਕਿਨ ਨਾਮ ਧਨ ਜਿਤਨਾ ਜ਼ਿਆਦਾ ਵੱਧਦਾ ਹੈ ਉਤਨਾ ਮਨ ਸ਼ਾਂਤ ਹੁੰਦਾ, ਟਿਕਾਓ ਚ ਆਉਂਦਾ ਹੈ, ਸਟਿਲਨੈਸ ਚ ਆਉਂਦਾ ਹੈ, ਟਿਕ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਹਨ ਮਨ ਮੇਰੋ ਧਾਵਨ ਤੇ ਛੁਟਿਓ। ਦੌੜਨਾ ਧਾਉਣਾ ਇਸਦਾ ਛੁੱਟ ਗਿਆ ਹੈ, ਖਤਮ ਹੋ ਗਿਆ ਹੈ, ਘਰ ਬੈਠੋ ਵਿਸਰਾਮ। ਅਤੇ ਮੇਰਾ ਮਨ ਹੁਣ ਬਿਲਕੁਲ ਵਿਸਰਾਮ, ਆਰਾਮ, ਰਿਲੈਕਸਡ ਉਸ ਅਵਸਥਾ ਚ ਆ ਗਿਆ ਹੈ। ਕਿਉਂ? ਕਿ ਮੈਂ ਨਾਮ ਦਾ ਧਨ ਜੋ ਹੈ ਉਹ ਪ੍ਰਾਪਤ ਕਰ ਲਿਆ। ਉਹੀ ਗੱਲ ਭਗਤ ਨਾਮਦੇਵ ਜੀ ਇੱਥੇ ਸ਼ੇਅਰ ਕਰ ਰਹੇ ਹਨ ਕਿ ਮੈਂ ਗਰੀਬ, ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ, ਤੇਰਾ ਨਾਮ ਐਸਾ ਆਧਾਰ ਹੈ ਮੇਰਾ, ਇਹ ਨਾ ਹੋਵੇ ਤਾਂ ਫਿਰ ਮੈਂ ਗਰੀਬ ਹਾਂ। ਵੈਸੇ ਮੈਂ ਲੱਖ ਗਰੀਬ ਹੋਵਾਂ ਪਰ ਜਦ ਤੱਕ ਤੇਰਾ ਨਾਮ ਮੇਰੇ ਪਾਸ ਹੈ ਮੈਂ ਆਪਣੇ ਆਪ ਨੂੰ ਗਰੀਬ ਨਹੀਂ ਸਮਝਦਾ, ਖਾਲੀ ਨਹੀਂ ਸਮਝਦਾ। ਅੱਗੇ ਕਹਿੰਦੇ ਨੇ ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਤੂੰ ਕਰਮ ਕਰਨ ਵਾਲਾ ਹੈ, ਤੂੰ ਰਹਿਮ ਕਰਨ ਵਾਲਾ ਹੈ, ਤੂੰ ਅੱਲਾਹ ਹੈ ਔਰ ਤੂੰ ਗਨੀ ਹੈ, ਸਭ ਤੋਂ ਵੱਡਾ ਹੈ। ਹਾਜ਼ਰਾ ਹਜ਼ੂਰ, ਔਰ ਜਿੱਥੇ ਵੀ ਮੈਂ ਦੇਖਦਾ ਹਾਂ ਉੱਥੇ ਹੀ ਤੂੰ ਪ੍ਰੈਜੈਂਟ ਹੈ, ਕਿਤੇ ਵੀ ਦੂਰ ਨਹੀਂ ਹੈ। ਦਰਪੇਸ਼ ਤੂੰ ਮਨੀ, ਤੂੰ ਮੇਰੇ ਬਿਲਕੁਲ ਪਾਸ ਹੈ। ਦਰਿਆਓ ਤੂੰ, ਬਿਹੰਦ ਤੂੰ, ਵਿਸਿਆਰ ਤੂੰ ਧਨੀ, ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ। ਕਹਿੰਦੇ ਹਨ ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਲੈਣ ਵਾਲਾ ਹੈ, ਤੇ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਤੂੰ ਇਤਨਾ ਦਾਨਾ ਬੀਨਾ ਹੈ, ਇਤਨਾ ਵੱਡਾ ਹੈ ਕਿ ਮੈਂ ਕੀ ਤੇਰੇ ਮਤਲਬ ਵਿਚਾਰ ਕਰ ਸਕਦਾ ਹਾਂ। ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀ, ਤੋ ਅਖੀਰ ਚ ਕਿਤਨਾ ਵੱਡਾ ਸਾਨੂੰ ਹੌਸਲਾ, ਸਾਨੂੰ ਪਿਆਰ, ਸਾਨੂੰ ਤਸੱਲੀ, ਸਾਨੂੰ ਕੰਫਰਟ ਦੇਣ ਲਈ ਆਖਿਆ ਹੈ ਕਿ ਉਹ ਬਖਸ਼ਿੰਦ ਹੈ। ਜੋ ਵੀ ਉਸਦੀ ਸ਼ਰਨ ਚ ਪੈ ਜਾਂਦਾ ਹੈ ਝੋਲੀ ਅੱਡ ਕੇ, ਉਸਨੂੰ ਉਹ ਬਖਸ਼ ਵੀ ਦਿੰਦਾ ਹੈ ਅਤੇ ਉਸਨੂੰ ਉਹ ਨਾਮ ਧਨ ਵੀ ਬਖਸ਼ਦਾ ਹੈ। ਇਹ ਹਨ ਸ਼ਬਦ ਦੇ ਅਰਥ। ਸੋ ਭਗਤ ਜੀ ਦੀ ਜੋ ਇਸ ਸ਼ਬਦ ਦੇ ਵਿੱਚ ਮੁੱਖ ਵਿਚਾਰ ਹੈ ਉਹ ਇਹ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਸਹਾਰਾ ਹੈ, ਨਾਮ ਹੀ ਉਹਨਾਂ ਦੀ ਟੇਕ ਹੈ, ਓਟ ਹੈ, ਅਤੇ ਨਾਮ ਕਰਕੇ ਉਹ ਆਪਣੇ ਆਪ ਨੂੰ ਕਦੇ ਵੀ ਗਰੀਬ ਨਹੀਂ ਸਮਝਦੇ, ਉਹ ਅਮੀਰ ਹਨ। ਇਸ ਸ਼ਬਦ ਦੇ ਦੁਆਰਾ ਅਸੀਂ ਇਸ ਹਫ਼ਤੇ ਦੇ ਵਿੱਚ ਜੋ ਗੁਰਮਤ ਦਾ ਮੋਸਟ ਸਿਗਨੀਫਿਕੈਂਟ, ਸਭ ਤੋਂ ਜ਼ਿਆਦਾ ਇੰਪੋਰਟੈਂਟ, ਸਭ ਤੋਂ ਜ਼ਿਆਦਾ ਅਹਿਮ ਇਸ਼ੂ ਹੈ ਨਾਮ, ਉਸਦੇ ਵੇਰੀਅਸ ਐਸਪੈਕਟਸ ਗੁਰਬਾਣੀ ਦੇ ਵਿੱਚੋਂ ਕਲੈਰਿਟੀ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਕਿ ਅਸੀਂ ਉਸ ਤੋਂ ਫਾਇਦਾ ਉਠਾ ਸਕੀਏ। ਨਾਮ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਬਾਡੀ ਐਂਡ ਸੋਲ ਹੁੰਦੀ। ਜੇ ਬਾਡੀ ਦੇ ਵਿੱਚੋਂ ਸੋਲ ਨਿਕਾਲ ਦਿੱਤੀ ਜਾਏ ਤਾਂ ਫਿਰ ਬਾਡੀ ਜੋ ਹੈ ਉਹ ਸਿਰਫ ਇੱਕ ਮੁਰਦਾ ਲਾਸ਼ ਰਹਿ ਜਾਂਦੀ ਹੈ ਜੇ ਸੋਲ ਨਿਕਾਲ ਦਿੱਤੀ ਜਾਏ। ਇਸੇ ਤਰ੍ਹਾਂ ਜਿਸ ਜੀਵਨ ਦੇ ਵਿੱਚੋਂ, ਜਿਸ ਧਰਮ ਦੇ ਵਿੱਚੋਂ, ਜਿਸ ਪ੍ਰੈਕਟਿਸ ਦੇ ਵਿੱਚੋਂ ਨਾਮ ਡਿਸਅਪੀਅਰ ਹੈ ਉੱਥੇ ਸਿਰਫ ਇੱਕ ਡੈਡ ਬਾਡੀ ਰਹਿ ਗਈ ਹੈ, ਸੋਲ ਨਹੀਂ, ਸੋਲ ਨਹੀਂ।
वो खाली है। तो धर्म दे विच अगर नाम नहीं रह गया तो फिर वो एक खोल ही खोल रह गया है, शैल ही शैल रह गया है, सबस्टेंस उस दे विचों गायब। और ये ट्रेजडी साडे नाल हुई, साडे पास कॉन्सेप्ट्स रह गए हैं, फिलॉसफी रह गई है, इंस्टीट्यूशंस रह गई हैं, पर ओ लाइफ दी फ्लावरिंग जो कि सिर्फ नाम दे प्राप्त होन नाल, नाम दे अचीव होन नाल ही होनी सी, जिस दे नाल लाइफ ने ब्लूम करना सी, फुलफिल्ड एंड कंटेंटेड महसूस करना सी, वो नहीं। जबकि गुरबाणी दे विच एक एक पन्ने पन्ने में, एक एक शब्द दे विच, एक एक लाइन दे विच सारा टोटल एम्फेसिस नाम दे उत्ते ही, नाम दे उत्ते ही। आओ थोड़े जे प्रमाण उस चीज नु सपोर्ट करने लई आप जी नु मैं सुनावा, और बहुत ही ध्यान दे नाल एक एक पंक्ति नु प्रमाण नु आप जी ने सुन। गुरु बाबा जी आखते हैं

ਨਾਨਕ ਦੇ ਘਰ ਦੇ ਵਿੱਚ ਕੇਵਲ ਨਾਮ, ਸਿਰਫ ਨਾਮ ਹੈ। ਔਰ ਜੇ ਨਾਮ ਨਹੀਂ ਹੈ ਤੇ ਸਿੱਖ ਨਹੀਂ, ਜੇ ਨਾਮ ਨਹੀਂ ਹੈ ਤੇ ਧਾਰਮਿਕ ਅਭਿਆਸ ਨਹੀਂ, ਜੇ ਨਾਮ ਨਹੀਂ ਹੈ ਤੇ ਕੋਈ ਗ੍ਰੋਥ ਨਹੀਂ ਹੈ। ਨਾਨਕ ਕੇ ਘਰ ਕੇਵਲ ਨਾਮ। ਵੀ ਮਸਟ ਰਾਈਟ ਡਾਊਨ ਸਮਵੇਅਰ ਇਨ ਅਵਰ ਗੁਰਦੁਆਰਾਜ਼ ਪ੍ਰੈਕਟਿਸ। ਅਗਰ ਨਾਮ ਵੀ ਪ੍ਰੈਕਟਿਸ ਨਹੀਂ ਹੈ ਤੇ ਫਿਰ ਕੋਈ ਪ੍ਰੈਕਟਿਸ ਨਹੀਂ, ਕੋਈ ਪ੍ਰੈਕਟਿਸ। ਫਿਰ ਇੱਕ ਸਿੰਗਿੰਗ ਇੰਡਸਟਰੀ ਹੈ ਵਿਚ ਕੀਪਸ ਔਨ ਕਮਿੰਗ ਐਂਡ ਗੋਇੰਗ। ਨਾਨਕ ਕੇ ਘਰ ਕੇਵਲ ਨਾਮ, ਇਸ ਨੂੰ ਯਾਦ ਰੱਖ। ਨਾਨਕ ਕੇ ਘਰ ਕੇਵਲ ਨਾਮ, ਸਿਰਫ ਨਾਮ ਹੈ ਨਾਨਕ ਦੇ ਘਰ ਦੇ ਵਿੱਚ। ਔਰ ਮਹਾਰਾਜ ਜੀ ਹੋਰ ਆਖਦੇ ਹਨ, ਕਲਯੁਗ ਨਾਮ ਪ੍ਰਧਾਨ ਪਦਾਰਥ। ਇਸ ਦਾ ਮਤਲਬ, ਬਿਕੋਜ਼ ਨਾਓ ਡੇਜ਼ ਦੇਰ ਆਰ ਸੋ ਮੈਨੀ ਟੈਕਨੀਕਸ ਪੀਪਲ ਆਰ ਟੀਚਿੰਗ, ਪ੍ਰਧਾਨ ਪਦਾਰਥ ਦਾ ਮਤਲਬ ਦਿਸ ਇਜ਼ ਦ ਸੁਪਰੀਮ ਟੈਕਨੀਕ, ਦ ਹਾਈਐਸਟ ਮੈਥਡ, ਦ ਮੋਸਟ ਸਕਸੈਸਫੁਲ ਮੈਥਡ ਕਲਯੁਗ ਦੇ ਵਿੱਚ ਹੈ ਤੇ ਉਹ ਨਾਮ ਹੈ, ਨਾ ਯੋਗਾ ਹੈ। ਨਾ ਫਿਲਾਸਫੀ ਹੈ, ਨਾ ਗਿਆਨ ਹੈ, ਸਿਰਫ ਇੱਕ ਨਾਮ। ਕਲਯੁਗ ਨਾਮ ਪ੍ਰਧਾਨ ਪਦਾਰਥ, ਪ੍ਰਧਾਨ ਦਾ ਮਤਲਬ ਸਭ ਤੋਂ ਜ਼ਿਆਦਾ ਉੱਚੀ ਥਾਂ ਰੱਖਣ ਵਾਲਾ ਪਦਾਰਥ, ਜੋ ਸਬਸਟੈਂਸ ਹੈ, ਜੋ ਟੈਕਨੀਕ ਹੈ, ਵੇ ਹੈ, ਮੈਥਡ ਹੈ, ਮਹਾਰਾਜ ਜੀ ਕਹਿੰਦੇ ਉਹ ਨਾਮ ਹੈ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਧਰੇ, ਜਿਸ ਦੇ ਨਾਲ ਭਗਤ ਜਨਾ ਦਾ ਉਧਾਰ ਹੋ ਜਾਂਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਸਾਰਾ ਸੰਸਾਰ ਰੋਗੀ ਹੈ, ਸਾਰੇ ਸੰਸਾਰ ਚ ਅਸੀਂ ਵੀ ਆ ਜਾਂਦੇ, ਵੀ ਆਲ ਆਰ ਸਿਕ। ਸਾਰਾ ਸੰਸਾਰ ਜੇ ਰੋਗੀ ਹੈ ਤਾਂ ਵੀ ਆਰ ਨਾਟ ਐਗਜ਼ੈਂਪਟਡ, ਅਸੀਂ ਵੀ ਰੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਹਉਮੈ ਦਾ ਰੋਗ ਹੈ। ਗੁਰੂ ਮਹਾਰਾਜ ਜੀ ਆਖਦੇ ਨਾਨਕ ਦੇ ਘਰ ਦੇ ਵਿੱਚ ਅਗਰ ਇਸ ਰੋਗ ਦੀ ਕੋਈ ਦਵਾਈ ਹੈ, ਸਾਰਾ ਸੰਸਾਰ ਰੋਗੀ ਹੈ, ਅਤੇ ਰੋਗ ਦੀ ਅਗਰ ਕੋਈ ਦਵਾਈ ਹੈ, ਸੰਸਾਰ ਰੋਗੀ ਨਾਮ ਦਾਰੂ। ਕਹਿੰਦੇ ਸਾਰਾ ਸੰਸਾਰ ਰੋਗੀ ਹੈ ਤੇ ਸਿਰਫ ਨਾਮ ਹੀ ਇੱਕ ਦਾਰੂ ਹੈ, ਨਾਮ ਹੀ ਇੱਕ ਇਲਾਜ ਹੈ, ਹੋਰ ਕੋਈ ਵੀ ਇਲਾਜ ਨਹੀਂ ਹੈ।

ਕਹਿੰਦੇ ਹਨ ਮਾਰੂ ਮੀਂਹ ਨਾ ਤ੍ਰਿਪਤਿਆ, ਜੋ ਡੈਜ਼ਰਟ ਹੁੰਦਾ ਹੈ, ਮਾਰੂ ਥਲ ਹੁੰਦਾ ਹੈ, ਜਿਤਨਾ ਮਰਜ਼ੀ ਮੀਂਹ ਪਈ ਜਾਏ ਉਹ ਸੁੱਕਾ ਹੀ ਰਹਿੰਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਉਹ ਮੀਂਹ ਦੇ ਨਾਲ ਤ੍ਰਿਪਤ ਨਹੀਂ ਹੁੰਦਾ, ਉਹ ਸੁੱਕੇ ਦਾ ਸੁੱਕਾ ਹੀ ਰਹਿ ਜਾਂਦਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹਿ ਨਾ ਭੁੱਖ। ਜਿਸ ਤਰ੍ਹਾਂ ਮਾਰੂ ਥਲ ਦੀ ਪਾਣੀ ਦੇ ਨਾਲ ਕਦੇ ਵੀ ਉਸਨੂੰ ਰਜੇਵਾ ਨਹੀਂ ਆਉਂਦਾ, ਰੱਜਦਾ ਨਹੀਂ ਹੈ, ਇਟ ਵਾਂਟਸ ਮੋਰ ਐਂਡ ਮੋਰ ਐਂਡ ਮੋਰ ਐਂਡ ਮੋਰ। ਅੱਗੀ ਲਹਿ ਨਾ ਭੁੱਖ, ਅੱਗ ਚ ਜਿਤਨੀਆਂ ਮਰਜ਼ੀ ਲੱਕੜਾਂ ਪਾਈ ਜਾਓ, ਅੱਗ ਵੀ ਕਦੇ ਲੱਕੜਾਂ ਨਾਲ ਰੱਜਦੀ ਨਹੀਂ ਹੈ, ਹੋਰ ਚਾਹੁੰਦੀ ਹੈ, ਹੋਰ ਚਾਹੁੰਦੀ ਹੈ। ਰਾਜਾ ਰਾਜ ਨਾ ਤ੍ਰਿਪਤਿਆ, ਰਾਜਾ ਕੋਈ ਵੀ ਰਾਜ ਕਰ ਕਰਕੇ ਰੱਜਦਾ ਨਹੀਂ ਹੈ ਕਿ ਹੁਣ ਹੋਰ ਮੈਂ ਰਾਜ ਕਰਨਾ ਚਾਹੁੰਦਾ ਨਹੀਂ, ਉਸਨੂੰ ਉਤਾਰਨਾ ਹੀ ਪੈਂਦਾ। ਰਾਜਾ ਰਾਜ ਨਾ ਤ੍ਰਿਪਤਿਆ, ਜਿਵੇਂ ਉਹ ਵੀ ਕਦੇ ਤ੍ਰਿਪਤ ਨਹੀਂ ਹੁੰਦਾ। ਸਾਇਰ ਭਰੇ ਕਿ ਸੁੱਕ, ਇਹ ਜਿਹੜੇ ਸਮੁੰਦਰ ਹਨ, ਜਿਨ੍ਹਾਂ ਮਰਜ਼ੀ ਇਹਨਾਂ ਦੇ ਵਿੱਚ ਕੁਝ ਸਿੱਟੀ ਜਾਓ, ਇਹ ਵੀ ਕਦੇ ਸੁੱਕਦੇ ਨਹੀਂ ਹਨ, ਭਰਦੇ ਨਹੀਂ ਹਨ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਮੇਰੇ ਅੰਦਰ ਨਾਮ ਦੀ ਜੋ ਭੁੱਖ ਹੈ, ਨਾਮ ਦੀ ਜੋ ਪਿਆਸ ਹੈ, ਕਹਿੰਦੇ ਉਹ ਵੀ ਇਸ ਤਰ੍ਹਾਂ ਦੀ ਹੈ ਕਿ ਉਹ ਕਦੇ ਰੱਜਣ ਵਾਲੀ ਨਹੀਂ ਹੈ। ਮੈਂ ਨਾਮ ਦੇ ਮੁਤਲਕ ਜਿਤਨਾ ਮਰਜ਼ੀ ਪੁੱਛੀ ਜਾਵਾਂ, ਮੈਂ ਕਦੇ ਰੱਜਦਾ ਨਹੀਂ। ਨਾਮ ਦੀ ਸੀਕਿੰਗ ਜੋ ਹੈ ਇਤਨੀ ਇੰਟੈਂਸ ਹੈ ਕਿ ਉਸ ਦੀ ਜੋ ਇੱਛਾ ਹੈ ਉਸਨੂੰ ਪ੍ਰਾਪਤ ਕੀਤੇ ਤੋਂ ਬਿਨਾਂ, ਕਹਿੰਦੇ ਮੈਂ ਜਿਸ ਤਰ੍ਹਾਂ ਅੱਗ ਨਹੀਂ ਰੱਜ ਸਕਦੀ ਲੱਕੜਾਂ ਦੇ ਨਾਲ, ਕਹਿੰਦੇ ਮੈਂ ਵੀ ਤ੍ਰਿਪਤ ਨਹੀਂ ਹੋ ਸਕਦਾ, ਮੈਨੂੰ ਵੀ ਚੈਨ ਨਹੀਂ ਆ ਸਕਦੀ, ਮੈਂ ਵੀ ਰੱਜ ਨਹੀਂ ਸਕਦਾ। ਜਿਸ ਤਰ੍ਹਾਂ ਮਾਰੂਥਲ ਪਾਣੀ ਦੇ ਨਾਲ ਕਦੇ ਰੱਜਦਾ ਨਹੀਂ ਹੈ, ਮੇਰੀ ਵੀ ਜੋ ਖਾਹਿਸ਼ ਹੈ ਨਾਮ ਪ੍ਰਾਪਤ ਕਰਨ ਦੀ, ਕਹਿੰਦੇ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋ ਜਾਂਦਾ, ਮੈਂ ਵੀ ਪਿਆਸੇ ਦਾ ਪਿਆਸਾ ਹੀ ਰਹਾਂ। ਕਿਤਨੀ ਪੁੱਛਾਂ ਪੁੱਛ, ਕਿਤਨਾ ਮਰਜ਼ੀ ਪੁੱਛੀ ਜਾਵਾਂ, ਭਾਵ ਕਿ ਮੈਂ ਪੁੱਛਣ ਤੋਂ, ਜਾਣਨ ਤੋਂ, ਸਮਝਣ ਤੋਂ ਕਦੇ ਅੱਕਦਾ ਥੱਕਦਾ ਹੀ ਨਹੀਂ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਕੁਛ ਵੀ ਮੈਨੂੰ ਕਰਨਾ ਪਵੇ, ਕੋਈ ਵੀ ਕੀਮਤ ਉਸਦੀ ਮੈਨੂੰ ਅਦਾ ਕਰਨੀ ਪਵੇ, ਉਹ ਕਰਨ ਤੋਂ ਮੈਂ ਅੱਕਦਾ ਨਹੀਂ ਹਾਂ ਕਿ ਮੈਨੂੰ ਸਿਰਫ ਨਾਮ ਮਿਲ ਜਾਏ। ਇਤਨੀ ਇੱਛਾ ਮਹਾਰਾਜ ਜੀ ਜ਼ਾਹਰ ਕਰਦੇ ਹਨ। ਹੁਣ ਸਾਧ ਸੰਗਤ ਜੀ, ਕੀਰਤਨ ਦਾ ਜੋ ਅਗਲਾ ਹਿੱਸਾ ਹੈ, ਆਪ ਜੀ ਨੇ ਪਹਿਲਾਂ ਸੁਣਿਆ ਹੈ ਕਿ ਸਾਡੀ ਜੋ ਫੰਡਾਮੈਂਟਲ ਚੀਜ਼ ਹੈ ਉਹ ਨਾਮ ਹੈ, ਅਤੇ ਨਾਮ ਦੀ ਇੱਛਾ ਇਤਨੀ ਹੋਣੀ ਚਾਹੀਦੀ ਹੈ ਕਿ ਜਿਤਨੀ ਦੇਰ ਤੱਕ ਉਹ ਪ੍ਰਾਪਤ ਨਾ ਹੋਵੇ ਉਤਨੀ ਦੇਰ ਤੱਕ ਇਨਸਾਨ ਦੀ ਪਿਆਸ ਨਾ ਬੁੱਝ ਜਾਏ। ਹੁਣ ਕੀਰਤਨ ਦਾ ਜੋ ਤੀਸਰਾ ਪੁਆਇੰਟ ਅੱਜ ਮੈਂ ਆਪ ਜੀ ਦੀ ਸੇਵਾ ਚ ਅਰਜ਼ ਕਰਨਾ ਚਾਹੁੰਦਾ ਹਾਂ ਕਿ ਜੇ ਸਾਡੇ ਜੀਵਨ ਦੇ ਵਿੱਚ ਨਾਮ ਨਹੀਂ ਹੈ, ਅਗਰ ਅਸੀਂ ਨਾਮ ਤੋਂ ਸੱਖਣੇ ਹਾਂ, ਖਾਲੀ ਹਾਂ, ਤਾਂ ਫਿਰ ਸਾਡੀ ਜੋ ਹਾਲਤ ਜਾਂ ਸਾਡੇ ਵਾਸਤੇ ਗੁਰੂ ਮਹਾਰਾਜ ਜੀ ਦਾ ਓਪੀਨੀਅਨ ਕੀ ਹੈ, ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਕੀ ਹਾਂ, ਅਗਰ ਸਾਡੇ ਜੀਵਨ ਦੇ ਵਿੱਚ ਉਹ ਨਾਮ ਰੂਪ ਰਤਨ ਜੋ ਹੈ, ਜਿਊਲ ਜੋ ਹੈ, ਉਹ ਨਹੀਂ। ਪਿਆਰ ਨਾਲ ਉਸਦੇ ਪ੍ਰਮਾਣ ਸੁਣੋ। ਕਹਿੰਦੇ ਹਨ

ਕਹਿੰਦੇ ਉਹ ਜੀਵਨ ਜਲ ਜਾਏ ਜਿਸ ਜੀਵਨ ਦੇ ਵਿੱਚ ਨਾਮ ਨਹੀਂ, ਔਰ ਉਹ ਜੀਵਨ ਜਲ ਹੀ ਜਾਂਦਾ ਹੈ, ਅੰਦਰੋਂ ਅੰਦਰ ਹੀ ਸੜ ਜਾਂਦਾ ਹੈ, ਸੁਆਹ ਹੋ ਜਾਂਦਾ ਹੈ ਜਿਸ ਜੀਵਨ ਚ ਨਾਮ ਨਹੀਂ। ਕਿਉਂਕਿ ਅੰਦਰ ਸ਼ਾਂਤੀ ਨਹੀਂ ਹੁੰਦੀ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਜੇ ਸ਼ਾਂਤੀ ਨਹੀਂ ਹੈ ਇਸਦਾ ਮਤਲਬ ਅੱਗ ਹੈ, ਔਰ ਜੇ ਅੰਦਰ ਅੱਗ ਹੀ ਅੱਗ ਹੈ ਤਾਂ ਫਿਰ ਅੰਦਰ ਅੱਗ ਨੂੰ ਜਲਾ, ਅੰਦਰ ਨੂੰ ਅੱਗ ਜਲਾ ਦੇ, ਅੰਦਰ ਜਲ ਜਾਏਗਾ, ਅੰਦਰ ਤਪਦਾ ਰਹੇਗਾ, ਅੰਦਰ ਸੜਦਾ ਰਹੇਗਾ, ਔਰ ਲੋਕਾਂ ਦੇ ਅੰਦਰ ਸੜਦੇ ਹਨ ਔਰ ਤਪਦੇ ਹਨ ਔਰ ਜਲ ਰਹੇ ਹਨ, ਗੁਰੂ ਮਹਾਰਾਜ ਜੀ ਜਾਣਦੇ ਹਨ, ਜਿਸ ਕਰਕੇ ਉਹਨਾਂ ਨੇ ਬਾਣੀ ਚ ਲਿਖਿਆ ਹੈ, ਜਿਉਂ ਤਪਤ ਹੈ ਬਾਰੋ ਬਾਰ, ਜੀ ਤਪਦਾ ਹੈ,

ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਕੀ ਕਰਦੇ? ਉਹ ਮਰ ਕਿਉਂ ਨਹੀਂ ਜਾਂਦੇ? ਬੇਸ਼ੱਕ ਉਹ ਮਰ ਜਾਣ ਤੇ ਕੋਈ ਫਰਕ ਨਹੀਂ ਪੈਂਦਾ ਜਿਹਨਾਂ ਨੂੰ ਰਾਮ ਬਿਸਰਿਆ ਹੋਇਆ ਹੈ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਉਹ ਜੀ ਕੇ ਕਰਨਗੇ ਵੀ ਕੀ? ਸੜਨਗੇ, ਤਪਣਗੇ, ਜਲਣਗੇ ਅਤੇ ਹੋਰ ਕਰਮ ਪੈਦਾ ਕਰਨਗੇ ਆਪਣੇ ਆਪ ਨੂੰ। ਕਹਿੰਦੇ ਬਿਹਤਰ ਮਰ ਹੀ ਜਾਣ। ਮਰ ਨਾ ਜਾਹੀ ਜਿਹਨਾਂ ਬਿਸਰਤ ਰਾਮ, ਜਿਹਨਾਂ ਨੂੰ ਰਾਮ ਬਿਸਰਿਆ ਹੋਇਆ ਹੈ। ਨਾਮ ਵਿਹੂਨ ਜੀਵਨ ਕੌਣ ਕਾਮ, ਨਾਮ ਤੋਂ ਬਿਨਾਂ ਜੀਵਨ ਦਾ ਕੋਈ ਵੀ ਪਰਪਸ ਨਹੀਂ ਹੈ, ਕੋਈ ਕੰਮ ਨਹੀਂ ਹੈ। ਨਾਮ ਵਿਹੂਨ, ਨਾਮ ਤੋਂ ਸੱਖਣਾ ਜਿਹੜਾ ਜੀਵਨ ਹੈ, ਕਹਿੰਦੇ ਜੀਵਨ ਕੌਣ ਕਾਮ, ਨਾਮ ਵਿਹੂਨ ਜੀਵਨ ਕੌਣ ਕਾਮ। ਇੱਕ ਪੰਕਤੀ ਹੋਰ ਸੁਣਨ ਵਾਲੀ, ਆਪ ਜੀ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ। ਕਹਿੰਦੇ ਹਨ

ਜਿਹਨਾਂ ਨੂੰ ਗੁਰਮੁਖਾਂ ਦੀ ਸਾਧੂ ਜਨਾਂ ਦੀ ਸੰਗਤ ਨਹੀਂ ਹੁੰਦੀ, ਉਹਨਾਂ ਦੀ ਜ਼ਿੰਦਗੀ ਘੜੀ ਨਹੀਂ ਜਾਂਦੀ, ਸ਼ੇਪ ਅਪ ਨਹੀਂ ਹੁੰਦੀ, ਉਸ ਜ਼ਿੰਦਗੀ ਦੇ ਵਿੱਚ ਡਿਵੈਲਪਮੈਂਟ ਨਹੀਂ ਹੁੰਦੀ, ਉਸ ਜ਼ਿੰਦਗੀ ਦੀ ਗਰੋਥ ਨਹੀਂ ਹੁੰਦੀ ਜਿਸ ਜ਼ਿੰਦਗੀ ਨੂੰ ਸਾਧੂ ਸੰਗਤ ਗੁਰਮੁਖਾਂ ਦੀ ਮਹਾਂਪੁਰਸ਼ਾਂ ਦੀ ਸੰਗਤ ਨਾ ਮਿਲੇ, ਕਿਉਂਕਿ ਸੰਗਤ ਤੋਂ ਬਿਨਾਂ ਇਨਸਾਨ ਦਾ ਜੀਵਨ ਬਦਲਦਾ ਨਹੀਂ। ਸਾਧ ਸੰਗਤ ਮਿਲ ਮੂਆ ਜੀ ਜੇ, ਕਹਿੰਦੇ ਸਾਧ ਸੰਗਤ ਅਗਰ ਮਿਲ ਜਾਏ ਤੇ ਮੁਰਦਾ ਇਨਸਾਨ ਜੀ ਪੈਂਦਾ ਹੈ। ਇਤਨੀ ਮਹਿਮਾ ਹੈ ਸਾਧ ਸੰਗਤ ਦੀ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਹੈ ਜੈਸੇ ਪਸ ਢੋਰ, ਜਿਹਨਾਂ ਦੇ ਜੀਵਨ ਸੰਗਤ ਨਹੀਂ ਹੈ ਕਹਿੰਦੇ ਉਹ ਇਸ ਤਰ੍ਹਾਂ ਰਹਿੰਦੇ ਹਨ ਜਿਸ ਤਰ੍ਹਾਂ ਪਸ਼ੂ ਢੋਰ ਰਹਿੰਦੇ ਹਨ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ। ਹੁਣ ਅਗਲੀ ਲਾਈਨ ਹੈ ਰੈਵੋਲੂਸ਼ਨਰੀ ਲਾਈਨ, ਜੋਲਟ ਦੇਣ ਵਾਲੀ ਲਾਈਨ ਜੋ ਸਾਨੂੰ ਜੜ੍ਹਾਂ ਤੋਂ ਪਕੜ ਕੇ ਹਿਲਾ ਦੇਗੀ, ਉਹ ਇਹ ਹੈ। ਗੁਰੂ ਬਾਬਾ ਜੀ ਕਹਿੰਦੇ ਹਨ

ਦਰਬਾਰ ਦੇ ਵਿੱਚ ਨਾਮ ਨਹੀਂ ਹੈ, ਉਹ ਸੁੰਨਾ ਹੈ। ਉੱਥੇ ਐਮਪਟੀਨੈਸ, ਉੱਥੇ ਖਾਲੀਪਨ, ਉੱਥੇ ਲੋਨਲੀਨੈਸ, ਉੱਥੇ ਡਿਪਰੈਸਿਵਨੈਸ, ਜਿਸ ਕਰਕੇ ਨਾਮ ਨਹੀਂ ਹੈ। ਜਿਸ ਸਰੀਰ ਚ ਨਾਮ ਨਹੀਂ ਹੈ ਉਹ ਵੀ ਅੰਦਰੋਂ ਸੁੰਨਾ ਹੈ, ਉਹ ਵੀ ਅੰਦਰੋਂ ਖਾਲੀ ਹੈ, ਉਹ ਵੀ ਅੰਦਰੋਂ ਐਮਟੀ ਹੈ, ਉੱਥੇ ਵੀ ਲੋਨਲੀਨੈਸ। ਅੱਜ ਦਾ ਕੀਰਤਨ ਇਤਨਾ ਹੀ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਇਨ ਦੀ ਨਟਸ਼ੈਲ ਸਾਰਾ ਜੋ ਮੈਂ ਫਿਰ ਆਖਦਿਆਂ, ਨਾਨਕ ਕੇ ਘਰ ਕੇਵਲ ਨਾਮ, ਨਾਨਕ ਦੇ ਘਰ ਦੇ ਵਿੱਚ, ਗੁਰੂ ਬਾਬਾ ਜੀ ਦੇ ਘਰ ਦੇ ਵਿੱਚ ਤੀਰਥ ਵੀ ਨਾਮ ਹੀ ਹੈ, ਇਲਾਜ ਵੀ ਨਾਮ ਹੀ ਹੈ, ਅਤੇ ਰੋਸ਼ਨੀ ਵੀ ਨਾਮ ਹੀ ਹੈ, ਪੂਜਾ ਵੀ ਨਾਮ ਹੀ ਹੈ, ਗੁਰੂ ਦੀ ਸੇਵਾ ਵੀ ਨਾਮ ਹੀ ਹੈ। ਅਤੇ ਜੋ ਨਾਮ ਤੋਂ ਬਿਨਾਂ ਹੈ, ਮਹਾਰਾਜ ਜੀ ਆਖਦੇ ਹਨ, ਉਹ ਚੋਰ ਹੈ। ਉਸ ਦਾ ਜੀਵਨ ਜਲ ਜਾਏਗਾ, ਉਸ ਦਾ ਜੀਵਨ ਡਰਾਉਣਾ ਲੱਗੇਗਾ, ਅਤੇ ਉਸ ਦਾ ਜੀਵਨ ਕਿਸੇ ਕੰਮ ਨਹੀਂ ਹੈ। ਇੱਕ ਪੰਕਤੀ ਮੈਂ ਕਹਿ ਕੇ ਕੀਰਤਨ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਨੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰ ਗਿਆ ਹੈ, ਉਹ ਧਰਤੀ ਉੱਤੇ ਸਿਰਫ ਬੋਝ ਹਨ, ਜੋ ਇਸ ਧਰਤੀ ਨੂੰ ਵੀ ਤਕਲੀਫ ਦੇ ਰਹੇ ਹਨ। ਧਰਤੀ ਉੱਤੇ ਬੋਝ ਹਨ ਔਰ ਕੁਛ ਨਹੀਂ। ਸੋ ਇਤਨਾ ਕੁਛ ਯਾਦ ਰੱਖਣਾ, ਕੱਲ ਨੂੰ ਇੱਥੋਂ ਅਗਾਂਹ ਚੱਲਾਂਗੇ। ਪੂਰਨ ਚੁੱਕ ਦੀ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਨ, ਇਸ ਕਰਕੇ ਦੇਖਦੀਆਂ ਹੋਈਆਂ ਵੀ ਇਹ ਅੰਧੀਆਂ ਹਨ, ਅੰਨੀਆਂ ਹਨ। ਵੀ ਆਲ ਆਰ ਬਲਾਈਂਡ। ਕਹੇ ਨਾਨਕ ਇਹ ਨੇਤਰ ਅੰਧ ਸੇ, ਇਹ ਜਿਹੜੀਆਂ ਅੰਨੀਆਂ ਨਜ਼ਰਾਂ ਹਨ, ਅੱਖੀਆਂ ਹਨ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਕਹਿੰਦੇ ਸਤਿਗੁਰੂ ਨੂੰ ਮਿਲ ਕੇ, ਸਤਿਗੁਰੂ ਤਮਾਮ ਜਾਲੇ, ਉਹ ਤਮਾਮ ਜੋ ਪਰਦੇ ਹਨ, ਜੋ ਪਰਦੇ ਸਾਡੀਆਂ ਅੱਖਾਂ ਉੱਤੇ ਹਨ, ਸਾਡੇ ਮਨ ਦੇ ਉੱਤੇ ਹਨ, ਸਾਡੀ ਸੋਚ ਦੇ ਉੱਤੇ ਹਨ, ਗੁਰੂ ਬਾਬਾ ਜੀ ਉਹਨਾਂ ਤਮਾਮ ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਨਾਂ ਤਮਾਮ ਭਰਮ ਦੇ ਪਰਦਿਆਂ ਨੂੰ ਸਤਿਗੁਰੂ ਦੂਰ ਕਰ ਦੇਗਾ, ਔਰ ਉਸ ਤੋਂ ਬਾਅਦ ਜੋ ਗੁਰੂ ਬਾਬਾ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਦਿਸੇਗਾ, ਜੋ ਉਹਨਾਂ ਦੀ ਅਵਸਥਾ ਹੈ ਕਿ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਫਿਰ ਜਦੋਂ ਕਿਸੇ ਨੂੰ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਵੀ ਦਿਸਦਾ ਹੈ ਕਿ ਸਾਰੇ ਦੁੱਖਾਂ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਦੁੱਖ ਵਿਸਾਰਨਹਾਰ ਸੁਆਮੀ ਕੀਤਾ ਜਾਂਕਾ ਹੋਵੇ, ਫਿਰ ਉਸਦੀ ਐਡਮਾਇਰੇਸ਼ਨ ਹੁੰਦੀ ਹੈ, ਫਿਰ ਉਸਦੀ ਸਿਫਤ ਹੁੰਦੀ ਹੈ ਕਿ ਵਾਹ ਮੇਰੇ ਸਾਹਿਬਾ ਵਾਹ, ਜਿਨ ਰਚ ਰਚਨਾ ਹਮ ਕੀਏ, ਕਿ ਤੂੰ ਕਮਾਲ ਹੈ, ਤੂੰ ਬੇਅੰਤ ਹੈ। ਉਹ ਸਿਰਫ ਦੇਖਣ ਤੋਂ ਬਾਅਦ ਹੀ ਉਹ ਦਿਲ ਦੀ ਅਵਸਥਾ ਹੁੰਦੀ ਹੈ, ਐਕਸਪੀਰੀਅੰਸ ਤੋਂ ਬਾਅਦ ਹੀ ਉਹ ਐਕਸਪ੍ਰੈਸ਼ਨ ਹੁੰਦਾ ਹੈ, ਗੁਰੂ ਜੀ ਨੂੰ ਦਿਸਦਾ ਹੈ। ਅਸੀਂ ਆਪਣੀ ਜ਼ਿੰਦਗੀ 'ਚ ਇਹ ਕੋਸ਼ਿਸ਼ ਕਰੀਏ ਕਿ ਮਹਾਰਾਜ ਜੀ ਆਖਦੇ ਹਨ ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਵਾਹਿਗੁਰੂ ਕਿਰਪਾ ਕਰੇ ਉਹ ਸਾਨੂੰ ਵੀ ਨਜ਼ਰ ਆਏ, ਸਾਡੀਆਂ ਵੀ ਅੱਖਾਂ ਉਸ ਅਕਾਲ ਪੁਰਖ ਨੂੰ ਹੀ ਦੇਖਣ, ਉਸ ਰਚਨਹਾਰ ਨੂੰ ਦੇਖਣ। ਪ੍ਰੇਮ ਨਾਲ ਇਸ ਸ਼ਬਦ ਨੂੰ ਗਾਓ ਅਤੇ ਦਿਲ ਚੋਂ ਅਰਦਾਸ ਕਰੋ, ਮਹਾਰਾਜ ਜੋ ਆਪ ਜੀ ਨੂੰ ਦਿਸਦਾ ਹੈ ਉਹ ਸਾਨੂੰ ਵੀ ਨਜ਼ਰ ਆਏ। ਪਿਆਰ ਨਾਲ ਗਾਓ, ਪ੍ਰਮ ਸਮਾਪਤੀ।

ਅੱਜ ਜੋ ਸਤਸੰਗ ਹੈ ਜੀ, ਮੁਕਤਸਰ ਵਿਚ ਬੇਨਤੀ ਹੈ ਕਿ ਜਿਨ੍ਹਾਂ ਨੂੰ ਇਹ ਸ਼ਬਦ ਯਾਦ ਹੈ ਉਹ ਕਿਰਪਾ ਕਰਕੇ ਉਚੀਚੀ ਬੋਲਿਓ, ਜਿਨ੍ਹਾਂ ਨੂੰ ਨਹੀਂ ਯਾਦ ਹੈ ਉਹ ਕਮ ਸੇ ਕਮ ਦੂਜੀ ਵਾਰੀ ਸੁਣ ਕੇ ਹੌਲੀ ਹੌਲੀ ਬੋਲੋ ਸੁਣ, ਕਿਉਂਕਿ ਭਾਵੇਂ ਕੋਈ ਦੇਵਤਾ ਹੋਇਆ, ਭਾਵੇਂ ਕੋਈ ਗੁਰੂ ਸਾਹਿਬਾਨ ਵਿਚੋਂ ਹੋਇਆ, ਉਹ ਹਰ ਵੇਲੇ ਅਰਦਾਸ ਵਿਚ ਰਹਿੰਦੇ ਸਨ ਹਰ ਵੇਲੇ। ਮੈਨੂੰ ਇੱਕ ਬਾਤ ਯਾਦ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਵਿਚੋਂ ਆਉਂਦੀ ਹੈ ਕਿ ਸਤਿਗੁਰੂ ਜਦੋਂ ਵੀ ਘੋੜੇ ਤੇ ਚੜਦੇ ਨਾ, ਰਕਾਬ ਵਿਚ ਦਾਬ ਦਿੰਦੇ ਹਲੇ ਚੜਨ ਵਾਸਤੇ, ਤੇ ਸੱਚੇ ਪਾਤਸ਼ਾਹ ਕਹਿੰਦੇ ਅਕਾਲ ਪੁਰਖ ਪਿਤਾ ਚੜਦੇ ਦੀ ਲਾਜ ਰੱਖਣੀ, ਅਕਾਲ ਪੁਰਖ ਅੰਤਜਾਮੀ ਬਾਪ ਪਿਤਾ ਚੜਦੇ ਦੀ ਲਾਜ ਰੱਖਣੀ। ਤੇ ਜੇ ਗੁਰੂ ਸਾਹਿਬਾਨ ਏਦਾਂ ਕਹਿ ਸਕਦੇ ਆ ਤੇ ਸਾਨੂੰ ਵੀ ਇਹ ਕਹਿਣਾ ਚਾਹੀਦਾ ਪਰਮਾਤਮਾ ਤੇਗ ਬਹਾਦਰ ਸਤਿਗੁਰੂ ਸਾਡੀ ਵੀ ਹਰ ਕਦਮ ਤੇ ਰੱਖਿਆ ਰਿਆਇਤ ਕਰਨੀ। ਤੋ ਤੁੱਕ ਹੈ ਜੀ,

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ, ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਵਿਗਸੈ, ਇਹ ਸੋਝੀ ਆਵੇ, ਗੋਬਿੰਦ ਭਜੋ ਪੇਖ ਨੇੜੇ। ਰੱਬ ਨੂੰ ਜਦੋਂ ਇਹ ਸੋਝੀ ਆ ਜੇ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਵਿਗਸੇ, ਗੋਬਿੰਦ ਭਜੋ ਪੇਖ ਨੇਰੇ। ਪ੍ਰਭ ਕਿਰਪਾ ਤੇ, ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।